You're listening to CJMR 1320, the voice of the city.

0: You're listening to CJMR 1320, the voice of the city.
1: Oh, Javi. Tum phir aa gaya. Tainu pichli var kahi gal yaad nahi.
2: ਸਾਡਾ ਦੇਖ ਦੇਖ ਹਾਲ ਹੱਥ ਜੋੜੀ ਬੈਠਾ ਕਾਲ ਬੰਦੇ ਸਾਰੇ ਹੀ ਰੈਕਟ ਵਿੱਚ ਏੜੇ ਨੇ ਬੌਲਕੇ ਨੂੰ ਵਾਂਗੂ ਪਰੇ।

0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: Keep it on the voice of the city, CJMR 1320.

0: Keep it on the voice of the city, CJMR 1320.
1: Like singing that.

0: This is CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: ਫਿੱਟ ਹੋ ਜਾਵੇ। ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ, ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ।
1: Keep it on the voice of the city, CJMR 1320.

0: Real news, real impact. Showing you real world. CJMR 1320. CJMR 1320. The voice of the city.
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਬੱਲੇ ਆ, ਮਸ਼ੂਕ ਦੀ ਆ, ਮੈਨੂੰ ਜੰਮਦੇ ਨੂੰ ਆ ਜੰਮਦੇ।

0: This is CJMR, the voice of the city, part of White Oaks Communications Group, your trusted local radio provider for more than 70 years.
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: Just Balnu. It's 416-818-8900.
1: Or visit www.calitonpaving.com.
2: Punjabi Dil, Angrezi Vibe, CJMR is back alive. CJMR 1320. Aa gaya oye, cha gaya oye.
3: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
4: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
5: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
4: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।

0: பேர் ஹுழுப்புலையோ நான்
1: பிரசிடென்ட் கன்வென்ஷன் சென்டர், பிரசிடென்ட் கன்வென்ஷன் சென்டர்.
2: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
3: ਵਾਹਿਗੁਰੂ
4: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ. ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
5: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ. ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ. ਔਰਕਾ 9054580075, 9054580075. ਮੇਪਲ ਵਨ ਕਿਚਨ ਐਂਡ ਬਾਥ ਇੰਕ.
6: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ. ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ.
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ.
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ
8: 6477939.
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ. ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ. ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ. ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475478188, 6475478188, ਲੋਟਸ ਫਿਊਨਰਲ ਹੋਮ. ਨੰਗੇ

0: ਨਾਲ ਸਤ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ। 10:00 ਤਕਰੀਬਨ 11 ਮਿੰਟ ਹੋ ਚੁੱਕੇ ਨੇ ਤੇ ਪ੍ਰੋਗਰਾਮ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਦੇ ਵਿਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਇਕ ਵਾਰੀ ਫਿਰ ਤੋਂ ਲੌਂਗ ਵੀਕਐਂਡ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇ ਨਾਲ ਪ੍ਰੋਗਰਾਮ ਲਾਈਵ ਤੁਹਾਡੇ ਵਾਸਤੇ ਮਿਸਿਸਾਗਾ ਦੇ ਵਿਚ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾ ਅਦਾਰਾ ਫੇਸਬੁੱਕ ਅਤੇ ਯੂਟਿਊਬ ਤੇ ਲਾਈਵ ਸਾਨੂੰ ਰੰਗਲਾ ਪੰਜਾਬ ਦਾ ਪੇਜ ਹੈ, ਜ਼ਰੂਰ ਲਾਈਕ ਸ਼ੇਅਰ ਤੇ ਨਾਲ ਸਬਸਕ੍ਰਾਈਬ ਕਰਦਿਆ ਕਰੋ, ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਜੇ ਫੋਨ ਦਾ ਸਾਧਨ ਨਹੀਂ ਹੈਗਾ ਭਾਵ ਇੰਟਰਨੈਟ ਦਾ ਸਾਧਨ ਨਹੀਂ ਹੈਗਾ ਤਾਂ ਕ੍ਰਿਸਟਲ ਕਲੀਅਰ ਐਚ ਡੀ ਕੁਆਲਿਟੀ ਦੇ ਨਾਲ ਤੁਸੀਂ ਸਾਨੂੰ ਸੁਣ ਸਕਦੇ ਹੋ ਡਾਇਲ ਕਰਕੇ 6479101320 6479101320 ਤੇ ਕਾਲ ਕਰਕੇ ਲੋਕਲ ਕੈਨੇਡਾ ਵਾਈਡ ਜਾਂ ਤੁਹਾਡੇ ਕੋਲ ਅਮੈਰੀਕਾ ਦਾ ਵੀ ਪਲਾਨ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਲੋਕਲ ਦੀ ਸਾਨੂੰ ਸੁਣ ਸਕਦੇ ਹੋ ਜੀ, ਤਾਂ ਤੁਹਾਨੂੰ ਕੋਈ ਚਾਰਜਿਸ ਨਾ ਪੈਂਦੇ ਹੋਣ। ਅਮੈਰੀਕਾ ਦਾ ਨੰਬਰ ਵੀ ਹੈ ਜੀ 6417411919 ਤੇ ਡਾਇਲ ਕਰਕੇ ਸਾਨੂੰ ਤੁਸੀਂ ਸੁਣ ਸਕਦੇ ਹੋ। ਕੁਆਲਿਟੀ ਵੀ ਸਾਨੂੰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਜੀ ਫੋਨ ਦੇ ਜ਼ਰੀਏ। ਕੋਸ਼ਿਸ਼ ਅਸੀਂ ਕੀਤੀ ਕਿ ਤੁਹਾਨੂੰ ਟੌਪ ਕੁਆਲਿਟੀ ਦਿੱਤੀ ਜਾਵੇ, ਬਿਕਾਜ਼ ਸਾਡਾ ਇਹ ਦੂਜਾ ਹਫ਼ਤਾ ਜੀ 1320 ਤੇ ਮੁੜ ਅਸੀਂ ਵਾਪਸ ਆ ਚੁੱਕੇ ਹਾਂ, ਹੁਣ ਤਾਂ ਬਈ ਆ ਗਏ ਹਾਂ। ਸਿੱਧੀ ਜੀ ਗੱਲ ਹੈ ਕਿ ਅਸੀਂ ਇਸ ਆਕਾਸ਼ਵਾਣੀ ਦੀਆਂ ਲਹਿਰਾਂ ਦੇ ਉੱਤੇ ਆ ਚੁੱਕੇ ਹਾਂ ਤੇ ਹੁਣ ਅਸੀਂ ਪਿੱਛਾ ਭੋ ਕੇ ਨਹੀਂ ਵੇਖਣਾ। ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ ਜੀ। ਅਸੀਂ ਹੁਣ ਇਸ 70 ਸਾਲ ਪੁਰਾਣੇ ਸ਼ੋਅ ਨੂੰ, ਇਸ ਸਟੇਸ਼ਨ ਨੂੰ ਚਾਵਲਾ ਨਿਊਜ਼ ਨੈਟਵਰਕ ਦੀ ਹੇਠਾਂ ਅਸੀਂ ਇਸ ਨੂੰ ਮੈਨੇਜ ਕਰ ਰਹੇ ਹਾਂ ਤੇ ਜਿਹੜਾ ਵੀ ਮੇਰਾ ਵੀਰ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁੰਦਾ, ਚਾਹੇ ਉਹ ਬਤੌਰ ਐਡਵਰਟਾਈਜ਼ਰ ਬਤੌਰ ਪ੍ਰੋਡਿਊਸਰ, ਸਲੋਟਸ ਸਾਡੇ ਕੋਲ ਅਵੇਲੇਬਲ ਨੇ, ਕਈ ਸਲੋਟਸ ਭਰ ਚੁੱਕੇ ਨੇ ਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਦੋਂ ਸਾਨੂੰ ਹਰੀ ਝੰਡੀ ਮਿਲ ਗਈ ਤਾਂ ਅਸੀਂ ਉਹਨਾਂ ਹੋਸਟਸ ਦੇ ਨਾਮ ਵੀ ਤੁਹਾਡੇ ਵਾਸਤੇ ਅੱਗੇ ਸਾਹਮਣੇ ਕਰ ਦੇਵਾਂਗੇ। ਇਹਨਾਂ ਸਾਰੇ ਹੀ ਮਾਧਿਅਮ ਦੇ ਥਰੂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਐਜ਼ ਅ ਪ੍ਰੋਡਿਊਸਰ ਡਾਇਰੈਕਟਰ ਔਰ ਹੋਸਟ, ਜਾਂ ਤੁਸੀਂ ਐਜ਼ ਅ ਇਕੱਲੇ ਹੋਸਟ ਆਉਣਾ ਚਾਹੁੰਦੇ ਹੋ ਚਾਵਲਾ ਨਿਊਜ਼ ਨੈਟਵਰਕ ਦੇ ਬੈਨਰ ਦੇ ਹੇਠਾਂ। ਸਾਨੂੰ ਹੋਸਟਾਂ ਦੀ ਵੀ ਜ਼ਰੂਰਤ ਹੈ ਜੀ। ਨੰਬਰ ਟੂ ਕਾਲ ਮੇਰਾ 416-303-1515 ਤੇ ਵਟਸਐਪ ਤੇ ਆਪਣਾ ਤੁਸੀਂ ਰੈਜ਼ੂਮੇ ਭੇਜ ਸਕਦੇ ਹੋ। ਖੂਬਸੂਰਤ ਦਿਨ, ਲਾਸਟ ਡੇ ਬਿਫੋਰ ਗੋਇੰਗ ਟੂ ਸਕੂਲ, ਸਪਟੈਂਬਰ ਮਹੀਨੇ ਦੀ ਅੱਜ 7 ਤਰੀਕ ਮੰਡੇ ਵਾਲਾ ਦਿਨ, ਲੌਂਗ ਵੀਕਐਂਡ। ਮੈਨੂੰ ਪਤਾ ਕਿ ਲੋਕ ਹਾਲੇ ਵੀ ਆਪਣੇ ਬੈਡਸ ਦੇ ਵਿੱਚ ਸੁੱਤੇ ਹੋਣਗੇ ਜੀ, ਜਾਂ ਇਸ ਵੇਲੇ ਸਾਡੇ ਜਿੰਨੇ ਵੀ ਦਰਸ਼ਕ ਆ ਛੁੱਟੀ ਮਨਾ ਰਹੇ ਨੇ ਤਾਂ ਟੈਲੀਵਿਜ਼ਨ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ, ਪਰੌਂਠਿਆਂ ਦੇ ਨਾਲ ਸਾਡਾ ਪ੍ਰੋਗਰਾਮ ਤੁਸੀਂ ਆਨੰਦ ਮਾਣ ਰਹੇ ਹੋ। ਜਿੱਥੋਂ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਕਾਲ ਕਰ ਰਹੇ ਹੋ, ਸਾਡੀ ਰੇਂਜ ਕਿੱਥੋਂ ਕਿੱਥੋਂ ਤੱਕ ਤੁਹਾਨੂੰ ਨਜ਼ਰ ਆ ਰਹੀ ਹੈ, ਸੁਣਾਈ ਦੇ ਰਹੀ ਹੈ, ਜ਼ਰੂਰ ਤੁਸੀਂ ਔਨ ਏਅਰ ਆਣ ਕੇ ਕਾਲ ਕਰ ਸਕਦੇ ਹੋ। 905-813-1320 ਨੰਬਰ ਰਹਿਣਗੇ ਸਾਡੇ ਅੱਜ, 905-813-1320 9058131320 ਤੇ ਸਾਨੂੰ ਡਾਇਲ ਕਰਕੇ ਜੇ ਵਧਾਈਆਂ ਵੀ ਦੇਣਾ ਚਾਹੁੰਦੇ ਤਾਂ ਅਸੀਂ ਕਬੂਲ ਵੀ ਕਰਾਂਗੇ। ਬਟ ਜਿਹੜੇ ਸਾਡੇ ਸਰੋਤੇ ਕਹਿੰਦੇ ਸੀ ਕਿ ਇਸ ਏਰੀਏ ਦੇ ਵਿੱਚ ਕੱਲ ਮੈਂ ਬੜਾ ਕਹਿ ਲਓ ਕਿ ਸ਼ੌਕਿੰਗ ਸੀ, ਐਂਡ ਵੱਡੀ ਤਾਦਾਦ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਕਾਲ ਕਰਕੇ ਦੱਸ ਰਹੇ ਨੇ ਕਿੱਥੋਂ ਤੱਕ ਆਵਾਜ਼ ਆ ਰਹੀ। ਮੈਂ ਇੱਕ ਵਾਰੀ ਫਿਰ ਤੋਂ ਰਿਪੀਟ ਕਰਦਾ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ 8 ਵਜੇ ਤੋਂ ਬਾਅਦ ਸਾਡੀ ਨਾ ਟੈਸਟਿੰਗ ਹੋ ਰਹੀ ਹੈ, ਕੁਛ ਕੁ ਤਾਰਾਂ ਇੱਧਰ ਹੋ ਰਹੀਆਂ ਨੇ, ਕੁਛ ਕੁ ਤਾਰਾਂ ਉਧਰ ਹੋ ਰਹੀਆਂ ਨੇ, ਬਿਕਾਜ਼ ਰਾਤ ਨੂੰ ਹੀ ਜਿਹੜੇ ਸਾਰੇ ਟੈਕਨੀਸ਼ੀਅਨਸ ਨੇ ਉਹ ਕੰਮ ਕਰ ਪਾਉਂਦੇ ਨੇ, ਜਿਸ ਕਾਰਨ ਕਰਕੇ ਸਾਨੂੰ ਇੱਕ ਦੋ ਦਿਨ ਰਾਤ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਕਸ਼ਟ ਆਵੇਗੀ ਜੀ, ਪਰ ਉਸ ਤੋਂ ਬਾਅਦ ਫਿਰ ਕ੍ਰਿਸਟਲ ਕਲੀਅਰ ਕੁਆਲਿਟੀ ਦੀ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ। ਸੋ ਮੈਂ ਗੱਲ ਕਰ ਰਿਹਾ ਸੀ, ਡਾਊਨ ਟਾਊਨ ਟੋਰੋਂਟੋ ਦੇ ਵਿੱਚ ਕੱਲ ਪੂਰੀਆਂ ਰੌਣਕਾਂ ਲੱਗੀਆਂ, ਰੌਣਕਾਂ ਵੀ 1320 ਦੀਆਂ ਲੱਗੀਆਂ। ਸੀਐਨ ਟਾਵਰ ਦੇ ਬਿਲਕੁਲ ਥੱਲੇ ਅਸੀਂ 1320 ਨੂੰ ਸੁਣਿਆ, ਬੜੀ ਖੁਸ਼ੀ ਦੀ ਖਬਰ ਹੈ। ਜਿੱਥੇ ਜਿੱਥੇ ਇੱਕ ਟਾਈਮ ਤੇ ਰੇਂਜ ਨਹੀਂ ਪਹੁੰਚਦਾ ਸੀ, ਕੁਛ ਲੋਕੇਸ਼ਨਸ ਦੇ ਟਾਵਰ ਨੂੰ ਚੇਂਜ ਕਰਨ ਦੇ ਨਾਲ ਸਾਡਾ ਪ੍ਰੋਗਰਾਮ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਵੀ ਸੁਣਾਈ ਗਿਆ। ਅਸੀਂ ਇੱਕ ਗੱਲ ਕਲੀਅਰ ਕਰ ਦਈਏ ਕਿ ਜਿਹੜੇ ਸਾਡੇ ਬਹੁਤ ਹੀ ਚਾਹੁਣ ਵਾਲੇ ਨੇ, ਅਸੀਂ ਏ ਟੂ ਜ਼ੈਡ ਇੱਕ ਇੱਕ ਚੀਜ਼ ਕਾਨੂੰਨ ਦੇ ਮੁਤਾਬਕ, ਇੱਕ ਇੱਕ ਚੀਜ਼ CRTC ਦੇ ਮੁਤਾਬਕ, ਇੱਕ ਇੱਕ ਚੀਜ਼ ਅਸੀਂ ਪੇਪਰ ਵਰਕ ਦੇ ਨਾਲ ਇਸ ਚੀਜ਼ ਨੂੰ ਅਕੋਮਪਲਿਸ਼ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਸਾਡੇ ਨਾਲ ਇੱਕ ਵਾਰੀ ਫਿਰ ਤੋਂ ਦੁਬਾਰਾ ਮੁੜ 1320 AM ਤੇ, ਜੋ ਪਿਛਲੇ 70 ਸਾਲ ਤੋਂ ਵਨ ਆਫ ਦਾ ਓਲਡੈਸਟ ਚੈਨਲਸ, ਬਾਬਾ ਬੋਰਡ ਵੀ ਕਹਿ ਸਕਦੇ ਹਾਂ, ਮੰਨਿਆ ਜਾਂਦਾ ਜੀ, ਅਸੀਂ ਆਨ ਏਅਰ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੇ ਹਾਂ। ਸੋ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ, ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਤੁਹਾਡੇ ਵਾਸਤੇ ਰੈਡੀ ਨੇ। ਉਸ ਤੋਂ ਬਾਅਦ ਸਤਪਾਲ ਸਿੰਘ ਜੌਲ ਸਾਹਿਬ, ਐਜ਼ ਯੂ ਨੋ ਮਿਊਨਿਸਪਲ ਇਲੈਕਸ਼ਨਸ ਦੀਆਂ ਚੋਣਾਂ ਸ਼ੁਰੂ ਹੋ ਚੁੱਕੀਆਂ ਨੇ ਜੀ, ਐਂਡ ਜ਼ੋਰਾਂ ਸ਼ੋਰਾਂ ਦੇ ਨਾਲ ਕੈਂਪੇਨਿੰਗ, ਡੋਰ ਨੋਕਿੰਗ ਅਤੇ ਵੱਖ ਵੱਖ ਕੈਂਡੀਡੇਟਸ ਆਪਣੇ ਅੰਦਾਜ਼ ਦੇ ਨਾਲ ਤੁਹਾਡੇ ਰੂਬਰੂ ਹਾਜ਼ਰ ਹੋ ਰਹੇ ਨੇ। ਸੋ ਜੌਲ ਸਾਹਿਬ ਨਾਲ ਕਰਾਂਗੇ ਗੱਲਾਂ ਬਾਤਾਂ, ਸਰਦਾਰ ਜਸਵੀਰ ਸਿੰਘ ਭੱਟੀ ਸਾਹਿਬ ਨਾਲ ਵੀ ਕਰਾਂਗੇ ਗੱਲਾਂ ਬਾਤਾਂ ਤਕਰੀਬਨ 10:30-10:40 ਤੇ। ਤੇ ਜਗਰਾਉਂ ਸ਼ਹਿਰ ਤੋਂ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਜਗਰਾਉਂ ਸ਼ਹਿਰ ਤੋਂ ਲਾਈਵ ਹਾਜ਼ਰ ਹੋਣਗੇ, ਉਹਨਾਂ ਨਾਲ ਆਪਾਂ ਵੀ ਗੱਲਾਂ ਬਾਤਾਂ ਕਰਾਂਗੇ। ਤਮਾਮ ਸਪਾਂਸਰਾਂ ਦਾ, ਦਰਸ਼ਕਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਡੇ ਵਨ ਤੋਂ ਸਪੋਰਟ ਕੀਤਾ ਤੇ ਅੱਜ ਅਸੀਂ ਉਸ ਮੁਕਾਮ ਤੱਕ ਤੁਹਾਡੇ ਹੀ ਸਹਿਯੋਗ ਦੇ ਨਾਲ ਇੱਥੇ ਪਹੁੰਚ ਪਾਏ ਹਾਂ। ਥੈਂਕ ਯੂ ਸੋ ਮੱਚ ਫਾਰ ਦਾ ਲਵ ਐਂਡ ਸਪੋਰਟ। 1320 ਤੁਹਾਡਾ ਚੈਨਲ ਹੈ, ਕਮਿਊਨਿਟੀ ਦਾ ਚੈਨਲ ਹੈ, ਐਂਡ ਪਿਛਲੇ 70 ਸਾਲ ਤੋਂ ਇਹ ਕਮਿਊਨਿਟੀ ਦੇ ਵਿੱਚੋਂ ਵਿਚਰ ਰਿਹਾ ਸੀ। ਕੁਛ ਟਾਵਰਸ ਦੀ ਟੈਕਨੀਕੈਲਿਟੀ ਕਰਕੇ ਇਸ ਨੂੰ ਬੰਦ ਕੀਤਾ ਗਿਆ, ਬਟ ਹੁਣ ਵਾਪਸ ਮੁੜ ਅਸੀਂ ਇਸ ਚੈਨਲ ਦੇ ਉੱਤੇ ਆ ਚੁੱਕੇ ਹਾਂ। ਸੋ ਅਗੇਨ, ਤੁਸੀਂ ਵੀ ਆਪਣਾ ਹੋਸਟਿੰਗ, ਪ੍ਰੋਡਿਊਸਰ, ਡਾਇਰੈਕਟਰ ਇੱਥੇ ਸ਼ੋਅ ਦੇ ਉੱਤੇ ਆਪਣਾ ਸ਼ੋਅ ਭਾਵੇਂ ਸੈਟਰਡੇ ਸੰਡੇ ਇੱਕ ਦਿਨ ਚਲਾਉਣਾ ਚਾਹੁੰਦੇ ਹੋ, 7 ਦਿਨ ਚਲਾਉਣਾ ਚਾਹੁੰਦੇ ਹੋ, ਸਟੇਟ ਆਫ ਦੀ ਆਰਟ ਸਟੂਡੀਓ ਅਸੀਂ ਤਿਆਰ ਕਰ ਰਹੇ ਹਾਂ। ਐਂਡ ਇਹ ਮੈਂ ਦੱਸਣਾ ਚਾਹਾਂਗਾ, ਕੋਈ ਆਮ ਸਟੂਡੀਓ ਨਹੀਂ ਹੋਵੇਗਾ। ਜਿਹੜੇ ਵੀ ਸਾਡੇ ਪ੍ਰੋਡਿਊਸਰਸ ਇਸ ਚੈਨਲ ਨੂੰ ਜੁਆਇਨ ਕਰਨਗੇ, ਉਨ੍ਹਾਂ ਨੂੰ ਨਾ ਕਿ ਓਨਲੀ ਰੇਡੀਓ ਦਾ ਸਾਧਨ ਸਪੋਰਟ ਮਿਲੇਗਾ, ਪਰੰਤੂ ਹੋਰ ਵੀ ਡਿਜੀਟਲ ਸਪੋਰਟ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਇਸ ਪ੍ਰੋਗਰਾਮ ਦੇ ਇਸ ਫ੍ਰੀਕੁਐਂਸੀ ਦੇ ਉੱਤੇ, ਤੇ ਸਾਡੇ ਜਿੰਨੇ ਵੀ ਪ੍ਰੋਡਿਊਸਰ, ਡਾਇਰੈਕਟਰ ਅਤੇ ਹੋਸਟ ਇਸ ਸ਼ੋਅ ਨੂੰ ਜੁਆਇਨ ਕਰਨਗੇ, ਉਨ੍ਹਾਂ ਨੂੰ ਬਹੁਤ ਕੁਝ ਚੀਜ਼ਾਂ ਅਡੀਸ਼ਨਲ ਮਿਲਣ ਜਾ ਰਹੀਆਂ ਨੇ। ਸੋ ਅਗੇਨ, ਮੇਰਾ ਨੰਬਰ 416-303-1515, ਸਾਨੂੰ ਸੁਣ ਰਹੇ ਹੋ ਬਾਬਿਓ, ਕਿੱਥੋਂ ਕਿੱਥੋਂ ਸੁਣ ਰਹੇ ਹੋ, ਜ਼ਰੂਰ ਕਾਲ ਕਰੋ 905-813-1350। ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ।
1: You're listening to CNN Toronto, Chawla News Network, Toronto.
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ, 7 ਦਿਨਾਂ ਬਾਅਦ ਧਰਨਾ ਖਤਮ। ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਨੇ ਚੁੱਕੀ ਸਹੁੰ। ਡੀਏ ਮਾਮਲੇ ਚ ਨਵੇਂ ਚੀਫ ਜਸਟਿਸ ਦਾ ਸਖ਼ਤ ਰੁਖ, ਕਿਹਾ ਅਦਾਲਤ ਕਿਸੇ ਵੀ ਦਬਾਅ ਦੇ ਅੱਗੇ ਨਹੀਂ ਝੁਕੇਗੀ। ਤਕਨੀਕੀ ਖਰਾਬੀ ਕਾਰਨ ਦਿੱਲੀ ਤੋਂ ਹਲਵਾਰਾ ਜਾਣ ਵਾਲੀ ਸਵੇਰ ਦੀ ਉਡਾਨ ਰੱਦ, ਯਾਤਰੀ ਹੋਏ ਪਰੇਸ਼ਾਨ। ਕੋਲੇ ਦੀ ਘਾਟ ਕਾਰਨ ਪੰਜਾਬ ਚ ਗੰਭੀਰ ਬਿਜਲੀ ਸੰਕਟ, ਉਦਯੋਗਾਂ ਤੇ ਪਈ ਸਭ ਤੋਂ ਵੱਡੀ ਮਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਮੋਰਚੇ ਦੇ ਪੰਡਾਲ ਚ ਕਿਸਾਨਾਂ ਦੀਆਂ ਪ੍ਰਵਾਨ ਕੀਤੀਆਂ ਮੰਗਾਂ ਦਾ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਫੇਜ਼ 11 ਦੇ ਇਕ ਹੋਟਲ ਦੇ ਵਿਚ ਮੀਟਿੰਗ ਤੋਂ ਬਾਅਦ ਪੰਡਾਲ ਵੱਲ ਰਵਾਨਾ ਹੋਏ। ਖੇਤੀਬਾੜੀ ਮੰਤਰੀ ਦੇ ਐਲਾਨ ਤੋਂ ਬਾਅਦ ਪਿਛਲੇ 7 ਦਿਨਾਂ ਤੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਖਤਮ ਹੋਣ ਜਾ ਰਿਹਾ ਅਤੇ ਹਜ਼ਾਰਾਂ ਦੀ ਗਿਣਤੀ ਚ ਉੱਥੇ ਪਹੁੰਚੇ ਕਿਸਾਨ ਆਪੋ ਆਪਣੇ ਘਰਾਂ ਵੱਲ ਪਰਤ ਗਏ ਨੇ। ਜ਼ਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਐਤਵਾਰ ਰਾਤੀ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਚ ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ, ਦਰਿਆਈ ਪਾਣੀਆਂ ਦੇ ਸਮਝੌਤੇ ਦੀਆਂ ਕੁਝ ਮਦਾਂ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬੁਲਾ ਕੇ ਰੱਦ ਕਰਨ ਦੀ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਲੈ ਲਈ ਗਈ ਸੀ। ਇਸ ਦੌਰਾਨ ਹੀ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਕਿਸਾਨਾਂ ਦੇ ਕਰਜ਼ਿਆਂ ਦੇ ਲਈ ਇਕ ਮੁਸ਼ਤ ਸੈਟਲਮੈਂਟ ਸਮੇਤ ਕੁਝ ਹੋਰ ਮੰਗਾਂ ਵੀ ਪ੍ਰਵਾਨੀਆਂ ਗਈਆਂ, ਜਿਨ੍ਹਾਂ ਵਿਚ ਗੰਨੇ ਦਾ ਭਾਅ ਵਧਾਉਣ ਦੀ ਮੰਗ ਵੀ ਸ਼ਾਮਲ ਹੈ। ਪੰਜਾਬ ਕੈਬਨਿਟ ਵੱਲੋਂ ਕੇਂਦਰ ਸਰਕਾਰ ਨੂੰ ਸੌਚਕ ਸਮਾਗਮ ਰੋਕਣ ਦੀ ਅਪੀਲ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜੱਜ ਵੱਲੋਂ ਹਲਫ ਲਿਆ। ਚੀਫ਼ ਜਸਟਿਸ ਮਿਸ਼ਰਾ ਹੁਣ ਜਸਟਿਸ ਸ਼ੀਲ ਨਾਗੂ ਦੀ ਜਗ੍ਹਾ ਲੈਣਗੇ। ਪੰਜਾਬ ਸਰਕਾਰ ਨੇ ਜਸਟਿਸ ਮਿਸ਼ਰਾ ਦੀ ਨਿਯੁਕਤੀ ਤੇ ਇਤਰਾਜ਼ ਜਤਾਇਆ ਸੀ ਤੇ ਹਲਫ਼ ਸਮਾਗਮ ਤੋਂ ਪਹਿਲਾਂ ਕੇਂਦਰ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਲੈਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਕਿਹਾ ਸੀ। ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਵਿਚ ਉਨ੍ਹਾਂ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ ਹੈ। ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਰਹੇ, ਜਦਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਮੌਜੂਦ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਵਜੋਂ ਸਹੁੰ ਚੁੱਕਣ ਦੇ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ ਯਾਨੀ ਕਿ ਡੀਏ ਦੇ ਮਾਮਲੇ ਚ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁਖ ਸਪਸ਼ਟ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਤਨਕੀਦ ਜਾਂ ਦਬਾਅ ਅੱਗੇ ਨਹੀਂ ਚੁੱਕੇਗੀ ਅਤੇ ਕਾਨੂੰਨ ਦੇ ਰਾਜ ਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਚ ਕੰਮ ਕਰੇਗੀ। ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਕਾਇਆ DADR ਦੀ ਅਦਾਇਗੀ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੌਰਾਨ ਸੂਬੇ ਦੇ ਵਕੀਲ ਵਜੋਂ ਉੱਚੀ ਆਵਾਜ਼ ਚ ਬੋਲਣ ਤੇ ਸਖ਼ਤ ਇਤਰਾਜ਼ ਜਤਾਇਆ ਸੀ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਸੰਸਥਾ ਕਿਸੇ ਵੀ ਕਿਸਮ ਦੇ ਹੱਥ ਕੰਢਿਆ ਕੇ ਨਹੀਂ ਚੁੱਕੇਗੀ। ਇਸ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ। ਅਸੀਂ ਸੰਵਿਧਾਨ ਦੀ ਸਹੁੰ ਚੁੱਕੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਣਾ ਤੇ ਉਸ ਦੀ ਰੱਖਿਆ ਕਿਵੇਂ ਕਰਨੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515। ਦੇਸ਼ ਭਰ ਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਲਗਭਗ 1850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਕਟ ਨੇ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਤੇ ਰਾਜਪੁਰਾ ਦੇ ਥਰਮਲ ਪਲਾਂਟ ਦੇ ਉਤਪਾਦਨ ਦੋਵਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ। ਇਸ ਦੇ ਨਤੀਜੇ ਵਜੋਂ ਸੂਬੇ ਚ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਾ, ਜਿਸ ਦੇ ਨਾਲ ਉਦਯੋਗਪਤੀਆਂ ਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਆਣੇ ਲਾਣੇ ਬਿਜਲੀ ਕੱਟਾਂ ਕਾਰਨ ਘਰੇਲੂ ਤੇ ਖੇਤੀਬਾੜੀ ਖਪਤਕਾਰ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਨੇ। ਸੂਬਾ ਬਿਜਲੀ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਰਾਜ ਦਰਬਾਰ ਸਥਿਤ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨਾਂ ਤੇ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ 2814 ਮੈਗਾਵਾਟ ਹੈ। ਹਾਲਾਂਕਿ ਇਨ੍ਹਾਂ ਪਲਾਂਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1621 ਮੈਗਾਵਾਟ ਬਿਜਲੀ ਹੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ 1193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਨਰੇਸ਼ਨ ਘਟਣ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਂਟਾਂ ਦੇ ਹਿਸਾਬ ਦੇ ਨਾਲ ਪ੍ਰਭਾਵਿਤ ਹੋਈ ਹੈ। ਦਿੱਲੀ ਚ ਸੰਚਾਲਨ ਕਾਰਨਾਂ ਕਰਕੇ ਅੱਜ ਦਿੱਲੀ ਤੋਂ ਹਲਵਾਰਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਰੱਦ ਕਰ ਦਿੱਤੀ ਗਈ। ਹਾਲਾਂਕਿ ਏਅਰ ਇੰਡੀਆ ਵੱਲੋਂ ਉਡਾਨ ਰੱਦ ਹੋਣ ਦੇ ਅਸਲ ਕਾਰਨਾਂ ਬਾਰੇ ਨਹੀਂ ਦਸਿਆ ਗਿਆ, ਪਰ ਉਡਾਨ ਰੱਦ ਹੋਣ ਕਾਰਨ ਦਿੱਲੀ ਤੋਂ ਹਲਵਾਰਾ ਤੇ ਫਿਰ ਹਲਵਾਰਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਕਰੀਬ 3:30 ਵਜੇ ਏਅਰ ਇੰਡੀਆ ਦੇ ਸੁਨੇਹੇ ਰਾਹੀਂ ਉਡਾਨ ਰੱਦ ਹੋਣ ਬਾਰੇ ਪਤਾ ਲੱਗਾ, ਜਦਕਿ ਉਹ 7 ਵਜੇ ਸਵੇਰੇ ਉਡਾਨ ਫੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਸਨ, ਪਰ ਰੱਦ ਹੋਣ ਦੀ ਖ਼ਬਰ ਦੇ ਨਾਲ ਘਬਰਾ ਗਏ, ਜਿਸ ਕਾਰਨ ਉਨ੍ਹਾਂ ਦੀ ਅਹਿਮ ਮੀਟਿੰਗਾਂ ਦੇ ਉਪਰ ਵੀ ਮਾੜਾ ਅਸਰ ਪਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: ਯੂਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
9: Real news, real impact, showing you real world. CJMR 1320. CJMR 1320. The voice of the city.
0: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience. ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
10: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
11: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
10: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
12: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
10: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: पीजा मशीन दी स्टील ते मिकलोगन वाली लोकेशन ते इस सैटरडे संडे दो लार्ज पीजा विद तुहाडे मन पौंदियां 3 टॉपिंग ईच नाल सिर्फ ते सिर्फ $19.99 दे विच कैश डील पिकअप कर सकदे हो। ए डील इस लोकेशन ते ही मिलेगी 373 स्टील्स एवेन्यू एट मिकलोगन शेरडन कॉलेज दी बैक साइड गिहिला ऑफिस वाला प्लाजा। वधेरे जानकारी लोकेशन दा नंबर है 905-456-3343 905-456-3343। पिज़्ज़ा मशीन।
3: ओ हेलो यार, मेरा भी लोड ले जी, ट्रक फेर खड़ गया यार।
4: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
3: सच्ची?
4: ओ मुच्ची,
3: फेयर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
4: इना कोला सालना दा तजुर्बा।
3: हुन एड्रेस भी लिखा।
4: ले लिख ला, 1 गुड मार्क प्लेस, इटोबिकोक, यूनिट 5।
3: कॉल 647-706-9257
5: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल काउंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वलों लगातार तत्परता नाल काम कीता जांदा है। उना दी कैंपेन नाल संपर्क करन लई कॉल करो 416-895-3784 ते 416-895-3784।
6: शहर दी आवाज, दिलां दी पुकार, योर सिटी, योर वॉइस, योर रेडियो स्टार, आ गया फेर तो एक बार तुहाडा अपना CJMR 1320। CJMR 1320।
7: You're listening to CNN Toronto, Chawla News Network Toronto.
8: लो जी, एक बारी फिर तो स्वागत है CJMR 1320 AM ते। एक बारी फिर तो थोड़ा हार्दिक निघा स्वागत है जी। मैं हां तुहाडा दोस्त ते होस्ट अर्श चावला। पंजाब दियां चोणवियां खास खबरां तो बाद हुण असीं गलबात करन जा रहे हैं जी वार्ड 9-10 साडे अजीज रीजनल काउंसलर ली कैंडीडेट वीर सतपाल सिंह जौल साहब दे नाल। कुछ मिनट उन्हां नाल आपां गलबात करांगे ते फिर भाऊ जसबीर सिंह पट्टी साहब नाल आपां तकरीबन हुण तो 10-15 मिनट बाद तुहाडी लाइन जुड़ जाएगी पंजाब, उन्हां नाल गलबात करांगे। सो प्रोग्राम नूं तुसीं पसंद कर रहे हो, थैंक यू सो मच। लोंग वीकेंड ते साडे नाल हुण, साडा किहड़ा लोंग वीकेंड जी, साडा तां 24 घंटे 7 दिन जौल साहब दे वांगू भी असीं तुहाडे वास्ते रूबरू हाजिर हां जी। जौल साहब, मैं इस शख्स दे बारे जिन्नियां भी सिफतां करां उन्नियां घट। जित दी लहर दे बस चंद क दिन रह गए ने ते वार्ड 9-10 जिथे जौल साहब ने जिंद जान लाती, चाहे वह स्कूल ट्रस्टी, चाहे वह कम्यूनिटी का एक एक जो काम पेंडिंग सी उसनू सिरे लाया जी, चाहे वह फरशों अर्श तक गुरु नानक देव जी का जो नाम है जी वह बुवेड़ के उत्ते लश्कोरा मारिया, LMIA नू टक्कर दित्ती, बच्चों नू स्कूल दे विच सिक्योरिटी दित्ती, बच्चों के जिथे जिथे भी कमियां पेशियां सन वह एज अ स्कूल ट्रस्टी उन्होंने निभाया। कम्यूनिटी दे विच जो भी प्रॉब्लम्स सामने आईया जौल साहब ने सुनी ते उसनू इंप्लीमेंट किया। अजिहा एक कैंडीडेट जो पहल दूजे नू दिंदा है ते फिर अपने बारे सोचता जी। सतपाल सिंह जौल साडे नाल लाइन ते जुड़ चुके ने ते करदे आं भाउ दा असीं हार्दिक निघा स्वागत 1320 मीटर बैन AM ते। जौल साहब, तुहाडा बहुत बहुत स्वागत है जी, सत श्री अकाल।
9: ਜੀ ਸਤਿ ਸ੍ਰੀ ਅਕਾਲ ਜੀ ਅਰਸ਼, ਬਹੁਤ ਬਹੁਤ ਧੰਨਵਾਦ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਫੁੱਲ ਐਨਰਜੀ ਦੇ ਨਾਲ ਸਰੋਤਿਆਂ ਦਰਸ਼ਕਾਂ ਦੇ ਰੂਬਰੂ 1320 ਆਪਣੀ ਚੈਨਲ ਤੋਂ ਪੇਸ਼ ਹੋ ਰਹੇ ਹੋ ਤੇ ਤੁਹਾਨੂੰ ਵੀ ਵੈਲਕਮ ਕਰਦੇ ਬੈਕ, ਕਿਉਂਕਿ ਤੁਸੀਂ ਅੱਜ ਤੱਕ ਇੱਥੇ ਇਸ ਸਟੇਸ਼ਨ ਨੂੰ ਪਹੁੰਚਾਉਣ ਦੇ ਲਈ ਜੋ ਹਾਰਡਵਰਕ ਕੀਤਾ ਬੀਤੇ ਮਹੀਨਿਆਂ ਦੇ ਦੌਰਾਨ ਅਸੀਂ ਦੇਖਦੇ ਰਹੇ ਹਾਂ, ਤੋ ਉਸ ਲਿਹਾਜ਼ ਨਾਲ ਬਹੁਤ ਬਹੁਤ ਅਸੀਂ ਜਿੱਥੇ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਚੈਨਲ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਕੇ ਕਮਿਊਨਿਟੀ ਦੇ ਲਈ ਪੇਸ਼ ਕਰਨ ਤੇ, ਤੇ ਇਸ ਦੇ ਨਾਲ ਹੀ ਜਿਹੜਾ ਜੀ ਇਹ ਤੁਸੀਂ ਪਿਆਰੀ ਇੰਟਰੋਡਕਸ਼ਨ ਦਿੱਤੀ ਆ, ਥੈਂਕ ਯੂ ਵੈਰੀ ਮੱਚ, ਪਰ ਬਹੁਤ ਧੰਨਵਾਦ, ਜਿੰਨਾ ਕੁ ਮੇਰੇ ਕੋਲੋਂ ਕੋਸ਼ਿਸ਼ ਹੁੰਦੀ ਰਹੀ ਆ ਪਿਛਲੇ ਸਾਲਾਂ ਦਹਾਕਿਆਂ ਦੇ ਦੌਰਾਨ ਆਪਣੇ ਚਿੱਤੋਂ ਕਸਰ ਛੱਡੀ ਨੀ ਕੋਈ ਵੀ, ਤੇ ਹੁਣ ਅਸੀਂ ਜਦੋਂ ਡੋਰ ਟੂ ਡੋਰ ਜਾਂਦੇ ਹਾਂ ਤੇ ਅਸੀਂ ਵੀ ਭੈਣ ਭਰਾਵਾਂ ਨੂੰ ਇਹੀ ਕਹਿਣ, ਵੈਸੇ ਤੇ ਹੁਣ ਉਹ ਆਈਡੈਂਟੀਫਾਈ ਕਰਦੇ ਨੇ, ਪਤਾ ਹੀ ਆ ਉਹਨਾਂ ਨੂੰ ਕਿ ਅਸੀਂ ਕੌਣ ਆ, ਪਰ ਫਿਰ ਵੀ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਜੀ ਵੀ ਜਿੱਥੇ ਜੋ ਕੁਛ ਅਸੀਂ ਪਾਸਟ ਦੇ ਵਿੱਚ ਕੀਤਾ, ਜੋ ਅੱਜ ਕਰ ਰਹੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਏਦਾਂ ਹੀ ਐਨਰਜੀ ਦੇ ਨਾਲ ਫੁੱਲ ਸਵਿੰਗ ਦੇ ਵਿੱਚ ਜਿਹੜਾ ਜੀ ਕਮਿਊਨਿਟੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਚਾਹੁੰਦੇ ਹਾਂ, ਜਿਸ ਕਰਕੇ ਬ੍ਰੈਂਪਟਨ ਦੇ ਵਾਰਡ 9-10 ਤੋਂ ਆਪਾਂ ਰੀਜਨਲ ਕੌਂਸਲ ਦੀ ਆਪਣੀ ਕੈਂਡੀਡੇਸੀ ਨੂੰ ਪੇਸ਼ ਕੀਤਾ ਹੋਇਆ, ਜਿਸ ਨੂੰ ਕਿ ਭੈਣ ਭਰਾਵਾਂ ਵੱਲੋਂ ਡੋਰ ਟੂ ਡੋਰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਜੀ।
8: ਜੋਲ ਸਾਹਿਬ, ਜਿਹੜੀ ਇਹ ਵਾਰਡ ਹੈ ਜੀ, ਵਾਰਡ 9-10, ਬਹੁਤ ਹੀ ਪਾਵਰਫੁਲ ਵਾਰਡ ਐਂਡ ਕਾਫੀ ਵਸੋ ਸਾਡੀ ਇੱਥੇ ਰਹਿੰਦੀ ਵੀ ਹੈ ਜੀ, ਐਂਡ ਕਾਫੀ ਉਮੀਦਾਂ ਨੇ ਜੀ ਇਸ ਵਾਰਡ ਦੇ ਵਿੱਚ ਕਿ ਇੱਕ ਬਦਲਾਵ ਆਵੇ, ਇੱਕ ਚੇਂਜ ਆਵੇ। ਐਂਡ ਸਤਪਾਲ ਸਿੰਘ ਜੋਲ ਸਾਹਿਬ, ਤੁਸੀਂ ਉਹ ਇਨਸਾਨ ਹੋ, ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਤੁਸੀਂ ਜਨਤਾ ਦੀ ਆਵਾਜ਼ ਬਣ ਕੇ ਉਹਨਾਂ ਦੇ ਗੱਲਾਂ ਬਾਤਾਂ ਨੂੰ ਸੁਣ ਕੇ ਇੰਪਲੀਮੈਂਟ ਕਰਦੇ ਹੋ। ਸੋ ਇਸ ਵਾਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜੋਲ ਸਾਹਿਬ, ਕਿ ਤੁਹਾਡਾ ਇਸ ਵਾਰ ਅਜੰਡਾ ਕੀ ਹੋਵੇਗਾ ਜੀ? ਹਾਊ ਆਰ ਯੂ ਗੋਇੰ ਟੂ ਟੈਕਲ ਸੋ ਮੱਚ ਸਟਫ ਦੈਟ ਵਾਰਡ 9 ਅਤੇ 10 ਫੇਸ ਕਰ ਰਿਹਾ ਜੀ ਅੱਜ?
9: ਬਿਲਕੁਲ ਯਾਰ, ਜੇ ਇਸ ਬਦਲਾਅ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਦੇਖੋ ਜਦੋਂ ਸਕੂਲ ਟਰਸਟੀ ਆਪਾਂ ਬਣੇ ਤੋਂ ਜੋ ਪਿਛਲੇ ਸਮੇਂ ਦੇ ਵਿੱਚ ਨਹੀਂ ਸੀ ਕੰਮ ਹੋਏ, ਜੋ ਨਹੀਂ ਕੀਤੇ ਗਏ ਸੀ ਨਹੀਂ ਹੋਏ ਸੀ, ਹੁਣ ਆਪਾਂ ਇਹ ਕੀਤੇ ਤੇ ਫਿਰ ਕੀਤਿਆਂ ਹੋ ਵੀ ਗਏ, ਏਦਾਂ ਹੀ ਮੈਨੂੰ ਲੱਗਦਾ ਵੀ ਇਹ ਰੀਜਨਲ ਲੈਵਲ ਤੇ ਵੀ ਬਹੁਤ ਸਾਰੇ ਐਵੀਨਿਊਜ਼ ਆ ਜਿਹੜਾ ਕਮਿਊਨਿਟੀ ਦੇ ਵਾਸਤੇ ਐਕਸਪਲੋਰ ਕਰਨ ਦੇ ਲਈ ਪਏ ਆ, ਪਰ ਅੱਜ ਤੱਕ ਉਹ ਕੀਤੇ ਨਹੀਂ ਗਏ ਤੇ ਹੋਏ ਨਹੀਂ, ਤੇ ਆਪਣਾ ਜਿਹੜਾ ਐਕਸਪੀਰੀਅੰਸ ਇਹ ਸਕੂਲ ਬੋਰਡ ਟਰਸਟੀ ਵਜੋਂ, ਡਿਪਟੀ ਚੇਅਰਮੈਨ ਵਜੋਂ ਬੋਰਡ ਦੇ, ਜ਼ਰੂਰ ਉੱਥੇ ਅਪੀਲ ਰੁਝਣ ਤੇ ਬੀਜੇਪੀ ਉਸੇ ਤਰੀਕੇ ਦੇ ਨਾਲ ਕੰਮ ਵੀ ਆਉਣਾ ਤੇ ਉਸੇ ਜਜ਼ਬੇ ਦੇ ਨਾਲ ਅਸੀਂ ਕੰਮ ਕਰਨਾ, ਨਵ ਨਵੀਆਂ ਚੀਜ਼ਾਂ ਜਿਹੜੀਆਂ ਭੈਣ ਭਰਾਵਾਂ ਦੀ ਸੇਵਾ ਚ ਉੱਥੇ ਜਾ ਕੇ ਪੇਸ਼ ਕੀਤੀਆਂ, ਇੱਥੇ ਵੀ ਆਪਾਂ ਜਿਹੜੀਆਂ ਵੀ ਉਸੇ ਤਰੀਕੇ ਦੇ ਨਾਲ ਕਰਨੀਆਂ ਨੇ। ਜਿਸ ਤਰ੍ਹਾਂ ਕਿ ਕਾਫੀ ਸਾਰਾ ਨਾ ਟਰਾਂਸਿਟ ਦੇ ਸਿਲਸਿਲੇ ਦੇ ਵਿੱਚ ਸਾਨੂੰ ਇਹ ਡੋਰ ਟੂ ਡੋਰ ਫੀਡਬੈਕ ਮਿਲ ਰਹੀ ਆ ਕਿ ਜਿਹੜੀਆਂ ਬੱਸਾਂ ਬਹੁਤ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ, ਤੇ ਉਹ ਕੈਂਸਲ ਹੋਣ ਦੇ ਨਾਲ ਹੁਣ ਜਦੋਂ ਸਕੂਲ ਦੁਬਾਰਾ ਲੱਗ ਰਹੇ ਆ ਤੇ ਉਹਦੇ ਵਿੱਚ ਜਿਹੜੇ ਬੱਚੇ ਆ ਨਾ, ਉਹਨਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ, ਜਿਹੜੇ ਕਿ ਟਰਾਂਸਿਟ ਬੱਸ ਸਵੇਰੇ ਲੈ ਕੇ ਜਾਂਦੇ ਸੀ ਸਕੂਲਾਂ ਨੂੰ, ਤੇ ਆਫਟਰਨੂਨ ਦੇ ਵਿੱਚ ਬੱਸ ਤੇ ਬੈਠ ਕੇ ਉਹਨਾਂ ਨੇ ਘਰੇ ਵਾਪਸ ਆਉਣਾ ਸੀ, ਤੇ ਕੁਛ ਕੈਸੇ ਜਿਹੜੇ ਜਿਹੜੇ ਰੂਟਸ ਉਹ ਕੈਂਸਲ ਹੋ ਗਏ, ਹੋਣ ਕਰਕੇ ਫੈਮਿਲੀਜ਼ ਨੂੰ ਕਾਫੀ ਸਿਚੁਏਸ਼ਨਸ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ, ਤੇ ਮੈਨੂੰ ਲੱਗ ਰਿਹਾ ਜੀ ਵੀ ਇਹ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਟਰਾਂਜ਼ਿਟ ਨੂੰ ਮੈਨੇਜ ਕਰਨ ਦੀ ਰਾਊਟਸ ਨੂੰ ਲੋੜ ਜ਼ਰੂਰ ਹੈਗੀ ਆ, ਵੀ ਜਿਹੜੇ ਬੱਚੇ ਆ ਐਟਲੀਸਟ ਵੀ ਜੇ ਰਾਊਟਸ ਕੈਂਸਲ ਵੀ ਹੋਣੇ ਆ ਤੇ ਜਿਹੜੇ ਸਵੇਰ ਦੇ ਟਾਈਮਿੰਗਸ ਹੈਗੇ ਆ ਵੀ ਉਹਨਾਂ ਨੂੰ ਨਾ ਛੇੜਿਆ ਜਾਵੇ, ਆਫਟਰਨੂਨ ਦੇ ਸਕੂਲ ਦੇ ਜਿਹੜੇ ਟਾਈਮਿੰਗ ਆ ਉਹਨਾਂ ਨੂੰ ਨਾ ਛੇੜਿਆ ਜਾਵੇ, ਵੀ ਉਸ ਵੇਲੇ ਬੱਸਾਂ ਜਿਹੜੀਆਂ ਮੁਹੱਈਆ ਰਹਿਣੀਆਂ ਚਾਹੀਦੀਆਂ, ਤੇ ਕੈਂਸਲੇਸ਼ਨ ਆ ਜਿਹੜਾ ਜੀ ਵੀ ਉਸ ਤਰੀਕੇ ਦੇ ਨਾਲ ਦੇਖ ਲਈ ਜਾਣੀ ਚਾਹੀਦੀ ਆ, ਵੀ ਆਊਟ ਆਫ ਸਕੂਲ ਟਾਈਮ ਜਿਹੜਾ ਜੀ ਵੀ ਉਹ ਮੈਨੇਜ ਹੋ ਸਕੇ, ਤੋ ਇਹਦੇ ਤੇ ਮੈਂ ਕੰਮ ਕਰਨਾ ਚਾਹੂੰਗਾ। ਇਸਦੇ ਨਾਲ ਮੈਨੂੰ ਦੇਖਦੇ ਆ ਜੀ ਵੀ ਇਹ ਰੋਡ ਮੇਨਟੇਨੈਂਸ ਦੇ ਵਿੱਚ ਕਾਫੀ ਇਸ਼ੂਜ਼ ਜਿਹੜੇ ਉਹ ਪ੍ਰਾਪਤ ਹੁੰਦੇ ਰਹਿੰਦੇ ਆ, ਬਹੁਤ ਵਾਰ ਤੇ ਹੋਰ ਕਈ ਦੇਸ਼ਾਂ ਦੀਆਂ ਸੜਕਾਂ ਦੇ ਨਾਲ ਸਾਡੇ ਬ੍ਰੈਂਪਟਨ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਕੰਪੇਅਰ ਹੋਣ ਲੱਗ ਪੈਂਦੀਆਂ, ਲੇਕਿਨ ਕਈ ਵਾਰੀ ਜਿਹੜੀ ਇਹ ਪੱਜ ਟੁੱਟਿਆ ਜਾਂ ਮੇਨਟੇਨੈਂਸ ਹੈ ਜਾਂ ਪਲੈਨਿੰਗ ਨਹੀਂ ਪ੍ਰੋਪਰਲੀ ਹੋਈ ਹੁੰਦੀ, ਤੁਸੀਂ ਕਿਉਂਕਿ ਪ੍ਰੋਫੈਸ਼ਨਲ ਰਿਐਲਟਰ ਵੀ ਹੋ, ਤੁਹਾਨੂੰ ਪਤਾ ਵੀ ਜਿਹੜੀਆਂ ਨਵੀਆਂ ਸਬ ਡਿਵੀਜ਼ਨ ਡਿਵੈਲਪ ਹੁੰਦੀਆਂ ਉੱਥੇ ਅਜੇ ਜਿਹੜੀਆਂ ਸੜਕਾਂ ਰਸਤੇ ਪੂਰੀ ਤਰ੍ਹਾਂ ਬਣੇ ਨਹੀਂ ਹੁੰਦੇ, ਪਰ ਉਹਦੇ ਬਾਵਜੂਦ ਉੱਥੇ ਕਮਿਊਨਿਟੀ ਨੂੰ ਮੂਵ ਕਰ ਦਿੱਤਾ ਜਾਂਦਾ, ਜਿੱਥੇ ਕਿ ਉੱਥੇ ਲੋਕ ਜਿਹੜੇ ਆ ਉਹ ਕਾਫੀ ਲੰਬਾ ਸਮਾਂ ਧੂੜ ਫੱਕਦੇ ਰਹਿੰਦੇ ਆ। ਤੋ ਇਸ ਕਰਕੇ ਇਹ ਰੋਡ ਮੇਨਟੇਨੈਂਸ ਪਲੈਨਿੰਗ ਤੇ ਡਿਵੈਲਪਮੈਂਟ ਜਿਹੜਾ ਜੀ ਇਸ ਸਿਲਸਿਲੇ ਦੇ ਵਿੱਚ ਮੈਨੂੰ ਲੱਗਦਾ ਵੀ ਬੈਟਰ ਜਿਹੜੀ ਆ ਸਟਾਫ ਨੂੰ ਅਟੈਂਸ਼ਨ ਦੇਣ ਦੀ ਲੋੜ ਹੈਗੀ ਆ, ਤੇ ਸਨੋ ਕਲੀਅਰਿੰਗ ਦੇ ਸਿਲਸਿਲੇ ਦੇ ਵਿੱਚ ਤਾਂ ਹੁਣ ਇਹ ਛੋਟੀ ਤੇ ਆ ਮੁੱਦਾ ਕਿ ਜਿਹੜਾ ਸਾਡੇ ਇੱਥੇ ਸ਼ਹਿਰ ਵਿੱਚ ਵੱਟ ਬਣਦੀ ਆ, ਤੁਹਾਡੇ ਸ਼ਹਿਰ ਚ ਵੱਟ ਬਣ ਨੂੰ ਹਟ ਗਈ, ਲੋਕਾਂ ਨੇ ਸੁੱਖ ਦਾ ਸਾਹ ਲੈ ਲਿਆ, ਲੋਕ ਇਸ ਵੇਲੇ ਜਿਹੜਾ ਜੀ ਇਹ ਵੱਟ ਬਣੀ ਨਹੀਂ ਦੇਖਣਾ ਚਾਹੁੰਦੇ, ਲੋਕਾਂ ਦੇ ਮਨ ਦੇ ਵਿੱਚ ਇਹ ਨਹੀਂ ਵੀ ਇਹ ਕੋਸਟ ਕਿੰਨਾ ਕਰੂ, ਜਿਹੜਾ ਕਿ ਆਪਾਂ ਪਿਛਲੇ 20 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਵੀ ਇੰਨਾ ਕੋਸਟ ਕਰੂ ਜੀ, ਇੰਨਾ ਪ੍ਰੋਪਰਟੀ ਟੈਕਸ ਵਧੂ ਜੀ, ਤੇ ਜੇ ਉਸ ਨੂੰ ਵੱਟ ਦਾ ਇਸ਼ੂ ਨਹੀਂ ਰਿਜ਼ੋਲਵ ਕੀਤਾ ਗਿਆ ਤੇ ਫੇਰ ਪ੍ਰੋਪਰਟੀ ਟੈਕਸ ਜਿਹੜਾ ਵਧਣੋਂ ਹਟ ਗਿਆ। ਹੁਣ ਤਾਂ ਕਈ ਲੋਕ ਮਿਲਦੇ ਆ 5,000 ਸੀਗਾ ਜੀ ਕੁਛ ਸਾਲ ਪਹਿਲਾਂ ਸਾਡੇ ਘਰ ਦਾ ਪ੍ਰੋਪਰਟੀ ਟੈਕਸ ਸਾਲ ਦਾ, ਤੇ ਹੁਣ ਚੱਕ ਕੇ ਇਹ 8,000 ਤੱਕ ਪਹੁੰਚ ਗਿਆ ਹੋਇਆ, ਤੇ ਉਹ ਪ੍ਰੋਪਰਟੀ ਟੈਕਸ ਤੇ ਆਪਣੀ ਰਫ਼ਤਾਰ ਤੇ ਵਧਾਈ ਤੁਰੇ ਜਾ ਰਿਹਾ। ਪਰ ਉਹਦੇ ਵਿੱਚ ਜਿਹੜੇ ਇਹ ਮੇਨ ਬਰਨਿੰਗ ਇਸ਼ੂ ਆ, ਜਿਸ ਤੋਂ ਕਿ ਸਾਡੇ ਜਿਹੜੇ ਸੀਨੀਅਰਸ ਆ, ਸਾਡੇ ਜਿਹੜੇ ਫਿਜ਼ੀਕਲ ਚੈਲੇਂਜਡ ਆ ਲੋਕ, ਰੈਜੀਡੈਂਟਸ ਜਾਂ ਫਿਰ ਉਹ ਲੋਕ ਜਿਹਨਾਂ ਨੇ ਕੰਮਾਂ ਤੇ ਆਉਣਾ ਜਾਣਾ ਮਾਰ ਕਿਤੇ, ਤੇ ਉਹ ਪਹਿਲਾਂ ਸਨੋ ਆਪਣੇ ਡਰਾਈਵੇ ਚੋਂ ਆਪ ਸਾਫ਼ ਕੀਤੀ, ਮੁੜ ਕੇ ਬਾਅਦ ਦੇ ਵਿੱਚ ਵੱਟ ਬਣਾ ਗਏ, ਉਹ ਫਿਰ ਉਹਨੂੰ ਸਾਫ਼ ਕਰਨ ਲੱਗ ਗਏ, ਤੇ ਅੱਧਾ ਕੁ ਦਿਨ ਇਸ ਕੰਮ 'ਚ ਜਾਣੀ ਲੈ ਗਿਆ ਜੀ। ਸੋ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੇ ਰੈਜੀਡੈਂਟਸ ਆ ਉਹ ਇਹ ਦੇਖੇ ਬਿਨਾਂ ਵੀ ਸਨੋ ਦੀ ਜਿਹੜੀ ਇਹ ਵਿੰਡਰੋ ਆ ਇਹ ਵੱਟ ਆ ਵੀ ਇਹਨੂੰ ਨਾ ਬਣਨ ਦੇਣ ਤੇ ਖਰਚਾ ਕਿੰਨਾ ਆਉਣਾ, ਲੋਕ ਇਹ ਦੇਖਣਾ ਚਾਹੁੰਦੇ ਆ ਵੀ ਵੱਟ ਬਣਨੀ ਨਹੀਂ ਚਾਹੀਦੀ। ਸੋ ਜਿਹਦੇ ਕਰਕੇ ਵੀ ਮੇਰੇ ਪ੍ਰਾਇਓਰਟੀ ਤੇ ਇਹ ਇਸ਼ੂ ਵਿਚਾਰ ਅਧੀਨ ਹੈਗਾ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਜੀ ਵੀ ਸਨੋ ਵਿੰਡਰੋ ਦਾ ਇਸ਼ੂ ਜਾਂਦੇ ਹੀ ਇੱਥੇ ਕੰਮ ਕਰਨਾ ਸ਼ੁਰੂ ਕਰ ਦੇਣਾ, ਤੇ ਇਹਦੇ ਨਾਲ ਹੀ ਫਿਰ ਇਹ ਪ੍ਰੋਪਰਟੀ ਟੈਕਸ ਤੇ ਬਹੁਤ ਬਰਨਿੰਗ ਇਸ਼ੂ ਆ ਜਿਹੜਾ ਜੀ ਵੀ ਆਪਾਂ ਦੇਖਦੇ ਹਾਂ ਵੀ ਸਿਟੀ ਨਾਲੋਂ ਵੀ ਰੀਜਨ ਨੇ ਇਸ ਵਾਰ ਵੀ ਵੱਧ ਵਧਾਇਆ, ਤੇ ਜਿਹਦੇ ਵਿੱਚ ਕਿ ਅਪੀਲ ਪੁਲਿਸ ਦੇ ਇਹ ਬਜਟ ਦੀ ਗੱਲ ਜਿਹੜੀ ਉਹ ਚੱਲਦੀ ਆ ਬਹਾਨੇ ਦੇ ਨਾਲ ਵੀ ਤਦ ਕਰਕੇ ਜ਼ਿਆਦਾ ਵਧਾਉਣਾ ਪੈ ਗਿਆ ਤੇ ਹੋਰ ਕਈ ਤਰ੍ਹਾਂ ਦੇ ਉਹਦੇ ਵਿੱਚ ਐਕਸਕਿਊਜ਼ ਹੈਗੇ ਆ। ਪਰ ਮੈਨੂੰ ਲੱਗਦਾ ਵੀ ਜਿੰਨਾ ਚਿਰ ਇਹ ਆਪਾਂ ਇੰਟਰਨਲ ਐਫੀਸ਼ੀਐਂਸੀਜ਼, ਇੰਟਰਨਲ ਵੇਸਟੇਜਸ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਜਿਹੜਾ ਜੀ ਬਜਟ ਦੇ ਵਿੱਚ ਵੱਧ ਰਿਸੋਰਸ ਨਹੀਂ ਲੈਣੇ ਸ਼ੁਰੂ ਕਰਦੇ ਤੇ ਪ੍ਰਾਪਰਟੀ ਟੈਕਸ ਜਿਹੜਾ ਜੀ ਵਧਾਉਣਾ ਚੁੱਪ ਕਰਕੇ ਇਹ ਆ ਸਾਡੀ ਫਸਟ ਪ੍ਰਾਇਓਰਟੀ ਸਿਟੀ ਦੀ ਰੀਜਨ ਦੀ ਨਹੀਂ ਹੋਣੀ ਚਾਹੀਦੀ, ਲਾਸਟ ਹੋਣੀ ਚਾਹੀਦੀ ਆ, ਇਸ ਤੇ ਵੀ ਜਾ ਕੇ ਜਿਹੜਾ ਜੀ ਮੈਂ ਪ੍ਰਾਇਓਰਟੀ ਤੇ ਕੰਮ ਕਰਨਾ ਜੀ।
8: ਜੋ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਹੜੇ ਜਿਹੜੇ ਲੋਕਾਂ ਦੇ ਤੁਸੀਂ ਡੋਰ ਨੋਕਿੰਗ ਦੇ ਵਿੱਚ ਜੋ ਉਹਨਾਂ ਦੇ ਫੀਡਬੈਕ ਨੂੰ ਤੁਸੀਂ ਇੰਪਲੀਮੈਂਟ ਕਰ ਰਹੇ ਨਾ, ਆਈ ਨੋ ਯੂ ਕੈਨ ਡੂ ਵੰਡਰਫੁਲ, ਬਟ ਮੈਨੂੰ ਜੋ ਅਹਿਮ ਜੋ ਮੁੱਦਾ ਇਸ ਵੇਲੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਤੇ ਕ੍ਰਾਈਮ ਨੂੰ ਲੈ ਕੇ, ਸਿਕਿਉਰਿਟੀ ਨੂੰ ਲੈ ਕੇ, ਹਾਲ ਹੀ ਦੇ ਵਿੱਚ ਤੁਸੀਂ ਤਾਂ ਨਿਊਜ਼ ਪੱਤਰਕਾਰੀ ਦੇ ਬਾਬਾ ਬੋਰਡ ਵੀ ਹੋ ਜੀ, ਕਿੰਨੀਆਂ ਕ੍ਰਾਈਮਸ, ਕਿੰਨੇ ਬ੍ਰੇਕਿੰਗਸ ਬਹੁਤ ਵੱਡੇ ਤਾਦਾਦ ਦੇ ਵਿੱਚ ਰੀਜਨ ਫੇਸ ਕਰ ਰਿਹਾ ਜੀ, ਉਹਨੂੰ ਤੁਸੀਂ ਕਿਸ ਤਰ੍ਹਾਂ ਜਦੋਂ ਤੁਸੀਂ ਜਿੱਤ ਜਾਓਗੇ ਤਾਂ ਕਿੱਦਾਂ ਇੰਪਲੀਮੈਂਟ ਕਰੋਗੇ?
9: ਬਿਲਕੁਲ ਇਸ਼ੂ, ਕਿਉਂਕਿ ਜਿਹੜਾ ਅਰਸ਼ ਮੇਰਾ ਇਹ ਵਿਜ਼ਨ ਦਾ ਏਜੰਡਾ ਆ ਉੱਤੇ ਆਈਟਮਸ ਬਹੁਤ ਜ਼ਿਆਦੀਆਂ ਆ।
8: ਰਾਈਟ,
9: ਇਹ ਮੇਨ ਇਸ਼ੂਜ਼ ਦੇ ਵਿੱਚ ਇਹ ਸਾਡਾ ਜਿਹੜਾ ਵੀ ਕ੍ਰਾਈਮ ਪ੍ਰੀਵੈਂਸ਼ਨ ਤੇ ਖਾਸ ਤੌਰ ਤੇ ਜਿਹੜਾ ਪੁਲਿਸ ਦਾ ਰਿਸਪੌਂਸ, ਯਾਨੀ ਕਿ ਇਹ ਟੂ ਫੈਸਟ ਇਸ਼ੂ ਆ। ਇੱਕ ਤੇ ਵਿਕਟਿਮ ਕ੍ਰਾਈਮ ਦਾ ਹੋ ਗਿਆ, ਰੈਜੀਡੈਂਟ ਥੈਫਟ ਦਾ ਹੋ ਗਿਆ, ਬ੍ਰੇਕ ਇਨ ਐਂਟਰ ਦਾ ਹੋ ਗਿਆ, ਜਾਂ ਹੋਮ ਇਨਵੇਜਨ, ਯੂ ਨੇਮ ਇਟ, ਵੀ ਉਹ ਹੋ ਗਿਆ। ਨਾਲ ਹੀ ਵੀ ਜਿਹੜਾ ਪੁਲਿਸ ਆ ਜਦੋਂ ਉਹਦੇ ਤੋਂ ਆਸ ਕਰਕੇ ਹੋਪ ਕਰਕੇ ਫੋਨ ਕੀਤਾ ਤੇ ਉਹ ਵੀ ਨੀ ਆਏ ਜੀ। ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ ਅਭੀ ਵੀ ਅਸੀਂ ਇਨਫ ਨੀ ਹੈਗੇ, ਅਸੀਂ ਆ ਨੀ ਸਕਦੇ, ਅਜੇ ਨੀ ਆਉਂਗੇ, ਹੁਣ ਤਾਂ ਚਲੋ ਘਟਨਾ ਤੇ ਵਾਪਰ ਹੀ ਚੁੱਕੀ ਆ, ਆ ਚੋਰੀ ਦੀਆਂ ਜਾਂ ਫਿਰ ਆ ਗਲੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਚੇਨੀਆਂ ਲਾਉਣ ਲੋਕਾਂ ਦੇ, ਸਾਡੇ ਸੀਨੀਅਰ ਦੇ ਖਾਸ ਤੌਰ ਤੇ ਗਹਿਣੇ ਕੀਮਤੀ ਨਕਲੀ ਉਹਨਾਂ ਨੂੰ ਫੜਾ ਕੇ ਤੇ ਅਸਲੀ ਲੈ ਜਾਣ ਦੇ ਲਈ ਠੱਗ ਠੱਗਣੀਆਂ ਜਿਹੜੇ ਦੰਦਨਾਉਂਦੇ ਫਿਰਦੇ ਆ, ਤੇ ਪੁਲਿਸ ਦੀ ਹਜੇ ਤੱਕ ਇਹ ਇਸ਼ੂ ਸਮਝ ਪਕੜ ਦੇ ਵਿੱਚ ਹੀ ਨੀ ਆਇਆ ਜੀ। ਸੋ ਇਹ ਜਿਹੜੀ ਪੁਲਿਸ ਦੀ ਸੁਸਤ ਚਾਲ ਆ ਨਾ, ਚਲੋ ਕ੍ਰਾਈਮ ਦੇ ਇੱਕ ਪਾਸੇ ਆ, ਪਰ ਉਹ ਜਿਨ੍ਹਾਂ ਨੇ ਉਹਨਾਂ ਨੂੰ ਮਤਲਬ ਇਨਫੋਰਸ ਕਰਨਾ, ਇਹ ਜਿਹੜੇ ਸਸਪੈਕਟਸ ਆ ਜਾਂ ਇਹ ਕ੍ਰਿਮੀਨਲਸ ਆ ਵੀ ਇਹਨਾਂ ਨੂੰ ਫੜਨਾ ਆ, ਉਹਨਾਂ ਦੀ ਇਹ ਪ੍ਰਾਇਓਰਟੀ ਨਹੀਂ ਹੈਗੀ। ਤੇ ਮੈਨੂੰ ਲੱਗਦਾ ਵੀ ਕਮਿਊਨਿਟੀ ਇਸ ਤੇ ਫਿਸ ਫਿਸ ਪੈ ਰਹੀ ਆ। ਸੋ ਮੈਂ ਇੱਕ ਤੇ ਜਿੱਥੇ ਇਹ ਕ੍ਰਾਈਮ ਤੇ ਗੱਲ ਕਰਨੀ ਆ ਵੀ ਇਹਨੂੰ ਘੱਟ ਕਿੱਦਾਂ ਕਰਨਾ, ਇਹਨੂੰ ਖਤਮ ਕਿੱਦਾਂ ਕਰਨਾ, ਨਾਲ ਇਹ ਜ਼ਰੂਰ ਕਰਨਾ ਵੀ ਜੇ ਰੈਜੀਡੈਂਟ ਜਿਨ੍ਹਾਂ ਦੀਆਂ ਟੈਕਸ ਪੇ ਜਿਨ੍ਹਾਂ ਨੇ ਕੀਤਾ ਤੇ ਉਹ ਟੈਕਸ ਦੇ ਵਿੱਚੋਂ ਤਨਖਾਹਾਂ, ਬੈਨੀਫਿਟਸ ਤੇ ਬਾਕੀ ਸਭ ਕੁਛ ਜਿਹੜੀਆਂ ਪੈਨਸ਼ਨਾਂ ਪੱਕੀਆਂ ਮੁਲਾਜ਼ਮਾਂ ਦੀਆਂ ਹੋ ਰਹੀਆਂ, ਉਹ ਰਿਸਪੋਂਸ ਵੇਲੇ ਜਿਹੜੇ ਆ ਉਹ ਲੋਕਾਂ ਦੇ ਬੌਸ ਥੋੜੋ ਨਜ਼ਰ ਆਉਣੇ ਚਾਹੀਦੇ, ਉਹਨਾਂ ਨੂੰ ਦੱਬ ਕੇ ਥੋੜੋ ਮਾਰਦੇ ਹੋਣੇ ਚਾਹੀਦੇ ਆ ਜੀ। ਸੋ ਇਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਹ ਰੈਜੀਡੈਂਟਸ ਦੇ ਨਾਲ ਪੁਲਿਸ ਬੈਟਰ ਰਿਸਪੈਕਟਫੁਲੀ ਪੇਸ਼ ਆ ਸਕਦੀ ਆ, ਮੈਂ ਤੇ ਜੀ ਵੀ ਪੁਲਿਸ ਨੂੰ ਜੇ ਮੈਨੂੰ ਰਿਟਨ ਸਬਮਿਸ਼ਨ ਦੇਣੀ ਪਈ ਇਹਦੇ ਤੇ ਦੇ ਕੇ ਤੇ ਮੈਂ ਪ੍ਰਾਇਓਰਟੀ ਤੇ ਕੰਮ ਕਰਨਾ ਚਾਹੁੰਦਾ। ਇੱਕ ਤੇ ਜਿਹੜਾ ਜੀ ਵੀ ਰੈਜੀਡੈਂਟਸ ਦੇ ਨਾਲ ਪੁਲਿਸ ਨੇ ਰਿਸਪੈਕਟਫੁਲੀ ਕਿੱਦਾਂ ਪੇਸ਼ ਆਉਣਾ ਜਦੋਂ ਉਹ ਕੰਟੈਕਟ ਕਰਨ ਆਸ ਰੱਖ ਕੇ, ਤੇ ਦੂਸਰਾ ਜਿਹੜਾ ਜੀ ਵੀ ਕ੍ਰਾਈਮ ਆ ਇਹ ਜਿਹੜੇ ਸਾਰੀ ਤਰ੍ਹਾਂ ਦਾ ਇਹ ਗਲੀਆਂ ਦੇ ਵਿੱਚ ਵਾਪਰ ਰਿਹਾ, ਘਰਾਂ ਦੇ ਵਿੱਚ ਵਾਪਰ ਰਿਹਾ, ਤੇ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਨੱਥਣਾ ਜੀ।
8: ਵੀ ਸਤਪਾਲ ਸਿੰਘ ਜੋਲ ਸਾਹਿਬ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ। ਜੋਲ ਸਾਹਿਬ, ਜੇ ਕਿਸੇ ਨੇ ਤੁਹਾਡੀ ਕੈਂਪੇਨ ਦੇ ਵਿੱਚ ਜੁੜਨਾ ਹੋਵੇ, ਤੁਹਾਨੂੰ ਹੈਲਪ ਕਰਨੀ ਹੋਵੇ, ਵਾਲੰਟੀਅਰਸ, ਮੈਨੂੰ ਪਤਾ ਤੁਸੀਂ ਹੁਣ ਆਪਣਾ ਆਫਿਸ ਵੀ ਬਹੁਤ ਜਲਦ ਖੋਲਣ ਜਾ ਰਹੇ ਹੋ ਜੀ, ਜਿੱਥੇ ਤੁਹਾਡਾ ਸਾਰਾ ਵਾਲੰਟੀਅਰਸ ਜਿਨ੍ਹਾਂ ਨੇ ਵੀ ਕੋਈ ਸਵਾਲ ਪੁੱਛਣੇ ਹੋਣ ਜਾਂ ਤੁਹਾਨੂੰ ਕੋਈ ਵੀ ਮਿਲਣਾ ਚਾਹੁੰਦੇ ਹੋ, ਮੈਨੂੰ ਪਤਾ ਬਹੁਤ ਜਲਦ ਤੁਸੀਂ ਖੋਲਣ ਜਾ ਰਹੇ ਹੋ ਜੀ, ਪਰੰਤੂ ਵਾਲੰਟੀਅਰਸ ਦੀ ਫੋਨ ਨੰਬਰ ਅਤੇ ਕਿਸੇ ਨੇ ਵੀ ਗੱਲਬਾਤ ਕਰਨੀ ਹੋਵੇ ਤੁਹਾਡੇ ਨਾਲ, ਉਹੀ ਪੁਰਾਣਾ ਫੋਨ ਨੰਬਰ ਮੈਨੂੰ ਤਾਂ ਪਤਾ ਹੈ, ਬਟ ਉਹੀ ਸਦਾ ਬਾਹਰ ਰਹੇਗਾ ਜਦੋਂ ਤੁਸੀਂ ਕਿਸੇ ਵੀ ਮੁਕਾਮ ਤੇ ਕੋਈ ਵੀ ਚੀਜ਼ ਹਾਸਲ ਕੀਤੀ। ਜੋਲ ਸਾਹਿਬ, ਉਹ ਨੰਬਰ ਤੁਹਾਡੇ ਨਾਲ ਹਮੇਸ਼ਾ ਰਿਹਾ ਜੀ।
9: ਬਿਲਕੁਲ, ਇਸ ਨੇ ਇਸੇ ਤਰ੍ਹਾਂ ਹੀ ਆਪਣੇ ਨਾਲ ਹੀ ਰਹਿਣਾ ਜੀ, ਜਿਉਂ ਮੈਂ ਕੈਨੇਡਾ ਦੀ ਧਰਤੀ ਤੇ ਪੈਰ ਪਾਇਆ ਸੀ, ਤੇ ਉਹ ਜੀ 416-895-37 ਹੈ, ਤੇ ਜਿਹੜਾ ਕੈਂਪੇਨ ਆਫਿਸ ਆ ਜੀ ਸਾਡਾ ਮਾਊਂਟੇਨ ਹੈਸ਼ ਰੋਡ ਤੇ ਟੈਂਪੋਰੇਰੀ ਬਣੂਗਾ ਉਹਦੇ ਵਿੱਚ ਇਹ ਵੀ ਬਹੁਤਾ ਅਸੀਂ ਕੈਂਪੇਨ ਆਫਿਸ ਦੇ ਵਿੱਚ ਡਿਪੈਂਡ ਨਹੀਂ ਕਰਨਾ ਵੀ ਉੱਥੇ ਜਾ ਕੇ ਕੁਰਸੀਆਂ ਡਾ ਕੇ ਬਹਿਣਾ ਨਹੀਂ ਹੈਗਾ ਸਾਡਾ ਕੈਂਪੇਨ ਦੇ ਦੌਰਾਨ ਕੰਮ ਹੈ ਵੀ ਡੋਰ ਟੂ ਡੋਰ ਸੜਕਾਂ ਤੇ ਰਾਹਾਂ ਤੇ ਰੈਜੀਡੈਂਟਸ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਉਹਨਾਂ ਕੋਲ ਸਾਡੇ ਕੋਲ ਆਉਣ ਦਾ ਨਹੀਂ ਵੀ ਟਾਈਮ ਕੰਮਾਂ ਚ ਬਹੁਤ ਬਿਜ਼ੀ ਆ ਅਸੀਂ ਘਰੋਂ ਘਰੀ ਜਾਂਦੇ ਹਾਂ ਸਾਨੂੰ ਪੇਰੈਂਟਸ ਗ੍ਰੈਂਡ ਪੇਰੈਂਟਸ ਜੋ ਵੀ ਮਿਲ ਜਾਣ ਤੇ ਜਿਹੜਾ ਫੈਮਿਲੀਜ਼ ਵਾਸਤੇ ਅਸੀਂ ਆਪਣੀ ਇਨਫੋਰਮੇਸ਼ਨ ਫਲਾਇਰ ਦੇ ਕੇ ਆਉਂਦੇ ਹਾਂ ਵੀ ਜਿਹੜੇ ਇਸ ਵੇਲੇ ਬੱਚੇ ਤੁਹਾਡੇ ਕੰਮਾਂ ਚ ਬਿਜ਼ੀ ਆ ਉਹ ਨਹੀਂ ਮਿਲ ਸਕਦੇ ਤੇ ਉਹਨਾਂ ਤੱਕ ਇਨਫੋਰਮੇਸ਼ਨ ਸਾਡੀ ਪਹੁੰਚਾ ਦਿਓ ਵੀ ਜਿਹੜੀ ਆਪਾਂ ਇਹ ਚੇਂਜ ਦੀ ਗੱਲ ਕਰਦੇ ਹਾਂ ਤੇ ਰੀਅਲ ਚੇਂਜ ਜਿਸ ਤਰ੍ਹਾਂ ਸਕੂਲ ਬੋਰਡ ਟਰਸਟੀ ਚੁਣ ਕੇ ਲਿਆਂਦੀ ਸੀ ਉਹ ਰੀਅਲ ਚੇਂਜ ਇਸ ਵੇਲੇ ਜਿਹੜੀ ਆਨ ਦਾ ਵੇ ਆ ਤੇ ਤੁਸੀਂ ਉਸ ਕਾਫਲੇ ਦਾ ਜਿਹੜਾ ਜਿਵੇਂ ਪਾਂਧੀ ਬਣੋ ਨਾਲ ਸਹਾਇਕ ਬਣੋ ਸੋ ਵੱਡੀ ਤਾਦਾਦ ਦੇ ਵਿੱਚ ਅਰਸ਼ ਲੋਕ ਜੁੜ ਵੀ ਰਹੇ ਆ ਬੜਾ ਮਾਣ ਪ੍ਰਾਪਤ ਹੋ ਰਿਹਾ ਵਾਰਡ 9 ਦਸ ਦੇ ਜਿਹੜੇ ਸਾਡੇ ਰੈਜੀਡੈਂਟਸ ਆ ਉਹਨਾਂ ਦੇ ਵਿੱਚੋਂ ਵੀ ਵੱਡੀ ਤਾਦਾਦ ਦੇ ਵਿੱਚ ਪਰ ਕਮਾਲ ਦੀ ਗੱਲ ਹੈ ਵੀ ਦੂਰ ਦੁਰਾਡੇ ਜਿਹੜੇ ਸ਼ਹਿਰ ਤੋਂ ਬਾਹਰ ਵੀ ਬੈਠੇ ਸਾਡੇ ਲੋਕ ਸਰੋਤੇ ਦਰਸ਼ਕ ਆ ਉਹਨਾਂ ਦੀ ਵੀ ਬੜੀ ਵੱਡੀ ਮਦਦ ਜਿਹੜੀ ਪ੍ਰਾਪਤ ਹੋ ਰਹੀ ਆ ਸੋ ਉਸੇ ਤਰੀਕੇ ਦੇ ਨਾਲ ਜਿੱਦਾਂ ਸਕੂਲ ਬੋਰਡ ਟਰਸਟੀ ਦੀ ਇਲੈਕਸ਼ਨ ਦੇ ਵੇਲੇ ਲੋਕਾਂ ਨੇ ਆਪ ਜਿਹੜਾ ਜੀ ਸਾਡੇ ਕਾਫਲੇ ਨੂੰ ਦਿਲੋਂ ਹੋ ਕੇ ਵੱਡਾ ਕੀਤਾ ਸੀ ਉਦਾਂ ਹੀ ਲਗਾਤਾਰਤਾ ਦੇ ਨਾਲ ਸਾਡਾ ਜਿਹੜਾ ਜੀ ਉਹ ਕਾਫਲਾ ਵੱਡਾ ਹੋਣਾ ਜਾਰੀ ਹੈ ਇਸੇ ਕਰਕੇ ਅਸੀਂ ਪੂਰੀ ਮੈਂ ਇਹ ਯਕੀਨ ਦੇ ਨਾਲ ਕਹਿ ਸਕਦਾ ਵੀ ਅੱਜ ਕਮਿਊਨਿਟੀ ਆ ਜਿਹੜੀ ਜੀ ਇਹ ਸਾਈਨ ਜਿਹੜੇ ਇਲੈਕਸ਼ਨ ਦੇ ਵਿੱਚ ਧੜਾ ਧੜ ਥੱਪੇ ਤੇ ਥੋਪੇ ਜਾਂਦੇ ਆ ਉਹਨਾਂ ਤੋਂ ਤੰਗ ਆ ਚੁੱਕੇ ਆ ਇਸੇ ਕਰਕੇ ਪਿਛਲੀ ਇਲੈਕਸ਼ਨ ਦੇ ਵਿੱਚ ਆਪਾਂ ਸਾਈਨਾਂ ਤੇ ਡਿਪੈਂਡ ਨਹੀਂ ਕੀਤਾ ਸੀ ਕੋਈ ਬਹੁਤੇ ਸਾਈਨ ਕਿਤੇ ਲਾਏ ਹੀ ਨਹੀਂ ਸੀਗੇ ਤਦ ਵੀ ਏਡੀ ਵੱਡੀ ਆਪਣੀ ਵਿਕਟਰੀ ਹੋਈ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਹੁਣ 26 ਅਕਤੂਬਰ ਤੱਕ ਤੁਸੀਂ ਦੇਖੋਗੇ ਕਿ ਬ੍ਰੈਂਪਟਨ ਵਾਰਡ 9-10 ਦੇ ਵਿੱਚ ਸਤਪਾਲ ਸਿੰਘ ਜੌਲ ਦੇ ਸਾਈਨ ਕੋਲ ਬਹੁਤੇ ਜ਼ਿਆਦਾ ਨਜ਼ਰ ਤੁਹਾਨੂੰ ਆਉਣਗੇ ਨਹੀਂ ਕਿਉਂਕਿ ਸਾਈਨਸ ਤੇ ਅਸੀਂ ਡਿਪੈਂਡ ਨਹੀਂ ਕਰਦੇ ਇਹ ਸਮਾਂ ਵਿਖਾ ਚੁੱਕਾ ਕਲਚਰ ਹੈ ਤੇ ਜਿਹਦੇ ਕਰਕੇ ਵੀ ਅਸੀਂ ਹੁਣ ਜਿਹੜਾ ਜੀ ਬਾਕੀ ਦੀ ਟੈਕਨੋਲੋਜੀ ਉਹਨੂੰ ਯੂਜ ਕਰਕੇ ਤੇ ਆਪਣੀ ਕੰਪੇਨ ਨੂੰ ਇਸੇ ਤਰੀਕੇ ਦੇ ਨਾਲ ਬੁਲੰਦੀ ਤੇ ਰੱਖਣਾ ਹੈ ਤੇ ਦੂਸਰਾ ਅਸੀਂ ਜਿਹੜਾ ਵੋਟਰਾਂ ਨੂੰ ਢੋਣ ਦੇ ਵਿੱਚ ਯਕੀਨ ਨਹੀਂ ਕਰਦੇ ਪਿਛਲੀ ਅਸੀਂ ਇਲੈਕਸ਼ਨ ਜਿੱਤੀ ਸੀ ਤੇ ਇੱਕ ਵੀ ਵੋਟਰ ਨੂੰ ਮੈਨੂੰ ਪੋਲਿੰਗ ਸਟੇਸ਼ਨ ਤੇ ਲਿਜਾਣਾ ਨਹੀਂ ਪਿਆ ਸੀ ਸਾਰੇ ਭੈਣ ਭਰਾਵਾਂ ਨੇ ਆਪ ਜਾ ਕੇ ਜਿਹੜੀਆਂ ਵੋਟਾਂ ਆਪਣੀ ਮਰਜ਼ੀ ਦੇ ਨਾਲ ਇੱਛਾ ਦੇ ਨਾਲ ਆਪਣੀ ਫਰੀਡਮ ਦੇ ਨਾਲ ਆਪਣੀ ਚੋਇਸ ਜਿਹੜੀ ਉਹ ਬਣਾਈ ਸੀ ਤੇ ਉਸ ਫਰੀਡਮ ਨੂੰ ਮੈਂ ਬਰਕਰਾਰ ਰੱਖਣਾ ਚਾਹੁੰਦਾ ਹੈ ਸੋ ਕਿਸੇ ਨੂੰ ਜ਼ਬਰਦਸਤੀ ਢੋ ਕੇ ਵੀ ਪਾ ਦਿਓ ਵੋਟ ਜੀ ਪਾਈ ਨਹੀਂ ਹਲੇ ਜੀ ਚਲੋ ਜੀ ਆ ਜਾਈਏ ਜੀ ਲੈ ਜਾਈਏ ਜੀ ਇਹ ਨਿਆਣ ਬੁੱਧੀ ਜਿਹੜੀ ਹੈ ਜੀ ਮੈਂ ਸਮਝਾਂਗਾ ਕੈਨੇਡਾ ਵਰਗੇ ਦੇਸ਼ ਦੇ ਵਿੱਚ ਸਾਨੂੰ ਇੱਥੇ ਕੰਮ ਕਰਨ ਦੀ ਲੋੜ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਵਾਕਈ ਰਾਈਡ ਚਾਹੀਦੀ ਹੈ ਆਪਣੇ ਸਿਹਤ ਦੀ ਵਜ੍ਹਾ ਕਰਕੇ ਆਪਣੀ ਏਜ ਦੀ ਵਜ੍ਹਾ ਕਰਕੇ ਉਹਨਾਂ ਇੱਕਾ ਦੁੱਕਾ ਨੂੰ ਤੇ ਚਲੋ ਅਸੀਂ ਕਹਿੰਦੇ ਹਾਂ ਸਹਾਇਤਾ ਦੀ ਲੋੜ ਹੋ ਸਕਦੀ ਹੈ ਪਰ ਆਮ ਵੋਟਰ ਨੂੰ ਢੋਣ ਵਾਲੀ ਜਿਹੜੀ ਇਹ ਪਿੱਛੇ ਭੇਡ ਚਾਲ ਜੀ ਚੱਲੀ ਹੋਈ ਹੈ ਇਹਨੂੰ ਵੀ ਆਪਾਂ ਨੱਥਣਾ ਸੋ ਸਾਈਨਾਂ ਦੇ ਨਾਲ ਨਾਲ ਇਸ ਵੋਟਰਾਂ ਨੂੰ ਢੋਣ ਦੇ ਸਿਲਸਿਲੇ ਦੇ ਵਿੱਚ ਸਾਡੀ ਕੰਪੇਨ ਹੈ ਜਿਹੜੀ ਚੁੱਕੀ ਸਾਫ਼ ਸੁਥਰੀ ਇਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਨਾਲ 26 ਅਕਤੂਬਰ ਤੱਕ ਜਾਰੀ ਰਹੇਗੀ
8: 416-895-3784 ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਸਟੈਂਡ ਬਾਏ ਸਾਡੇ ਵਾਸਤੇ ਰੈਡੀ ਨੇ ਤੁਹਾਡੇ ਲਈ ਰੈਡੀ ਨੇ ਜੀ ਜਿਸ ਨੂੰ ਵਿਸ਼ੇਸ਼ ਤੌਰ ਤੇ ਲੋਟਸ ਫਿਊਨਰਲ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ ਤੁਹਾਡੇ ਦੁੱਖ ਦੇ ਸਾਥੀ 6475478188 ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਸਪਾਂਸਰ ਕਰ ਰਹੇ ਹਨ ਸਵੀਟ ਮਹਿਲ 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਸਥਿਤ ਸਵੀਟ ਮਹਿਲ ਨੂੰ ਤੁਸੀਂ ਕਾਲ ਕਰ ਸਕਦੇ ਹੋ ਡਾਈਨ ਇਨ ਟੇਕ ਆਊਟ ਤੇ ਕੇਟਰਿੰਗ ਦੇ ਵਾਸਤੇ 6416-679-9191 ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀਆ ਜੀ OCI PR ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤਾਂ ਕਟਾਰੀਆ ਟੂਰ ਐਂਡ ਟਰੈਵਲ 905-678-1200 ਭਾਜੀ ਤਿਆਰ ਕਰਾਉਣੀ ਹੋਵੇ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਦ ਨੇਮ ਟੂ ਰਿਮੈਂਬਰ ਡਾਈਨਿੰਗ ਟੇਕ ਆਊਟ ਅਤੇ ਕੇਟਰਿੰਗ ਦੇ ਵਾਸਤੇ ਸਮੋਸਾ ਸਵੀਟਸ ਐਂਡ ਫੈਕਟਰੀ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ ਸਮੱਗਰੀ ਚਾਹੀਦੀ ਹੈ ਤਾਂ ਹੋਮ ਫਿਕਸ ਇਜ਼ ਦ ਨੇਮ ਟੂ ਰਿਮੈਂਬਰ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ 905-796-2555 ਫਸਟ ਮੋਰਗੇਜ ਸੈਕਿੰਡ ਮੋਰਗੇਜ ਏ ਲੈਂਡਿੰਗ ਬੀ ਲੈਂਡਿੰਗ ਪ੍ਰਾਈਵੇਟ ਫੰਡ ਤੁਸੀਂ ਚਾਹੁੰਦੇ ਹੋ ਤਾਂ ਮੋਰਗੇਜ ਅਲਾਇੰਸ ਦੇ ਮੋਰਗੇਜ ਬ੍ਰੋਕਰ ਨੀਲਮ ਸਦਾਫ ਅਤੇ ਵਿਕ ਸਦਾਫ ਜੀ ਨੂੰ ਜ਼ਰੂਰ ਕਾਲ ਕਰ ਲਿਓ ਜੀ 6477398710 ਹਰ ਉਮਰ ਹਰ ਵਰਗ ਦੀ ਵਿਚੋਲਗਿਰੀ ਕਰਦੇ ਨੇ ਜੀ NRI ਮੈਰਿਜ ਬਿਊਰੋ ਤੋਂ ਪ੍ਰਦੀਪ ਜੀ ਅਤੇ ਰਾਜਵਿੰਦਰ ਜੀ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ 6478886000 ਘਰ ਦੀ ਤੁਸੀਂ ਪੁਰਾਣੇ ਘਰ ਤੋਂ ਨਵੇਂ ਘਰ ਚ ਜਾ ਰਹੇ ਹੋ ਤੁਹਾਨੂੰ ਟਰਾਂਸਪੋਰਟੇਸ਼ਨ ਦੀ ਜ਼ਰੂਰਤ ਹੈ ਭਾਵ ਮੂਵਰਸ ਦੀ ਜ਼ਰੂਰਤ ਹੈ ਤਾਂ HK ਮੂਵਰਸ ਐਂਡ ਸਟੋਰੇਜ ਇਜ਼ ਦ ਨੇਮ ਟੂ ਰਿਮੈਂਬਰ ਰੈਜ਼ੀਡੈਂਸ਼ੀਅਲ ਹੋਵੇ ਕਮਰਸ਼ੀਅਲ ਹੋਵੇ ਲੌਂਗ ਡਿਸਟੈਂਸ ਹੋਵੇ ਕੱਲੀ ਲੇਬਰ ਚਾਹੀਦੀ ਹੈ ਜਾਂ ਕੱਲਾ ਜੰਕ ਚੁੱਕਣਾ ਹੋਵੇ ਤਾਂ HK ਮੂਵਰਸ 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10 ਬ੍ਰੈਂਪਟਨ ਦੇ ਵਿੱਚ ਵੀਰ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਲਿਓ 416-524-6704 ਤੇ ਆਓ ਫਿਰ ਹੁਣ ਸ਼ਹਿਰ ਅੰਮ੍ਰਿਤਸਰ ਤੋਂ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਣ ਜਾ ਰਹੇ ਹਾਂ ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਨੂੰ
10: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
8: ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਇਕ ਵਾਰੀ ਫਿਰ ਤੋਂ ਤੁਹਾਡਾ ਹਾਰਦਿਕ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਸਟੂਡੀਓ ਦੇ ਵਿਚ ਗੱਲਬਾਤ ਕਰਨਾ ਚਾਹੁੰਦੇ ਹੋ ਭੱਟੀ ਸਾਹਿਬ ਦੇ ਨਾਲ ਤਾਂ 905-813-1320 ਲੋਕਲ ਨੰਬਰ 647-1320 ਲੋਕਲ ਨੰਬਰ ਤੇ ਸੁਣ ਸਕਦੇ ਹੋ 647-910-1320 ਤੇ ਡਾਇਲ ਕਰਕੇ ਤੁਸੀਂ ਲਾਈਵ ਸੁਣ ਸਕਦੇ ਹੋ ਸਰਦਾਰ ਜਸਵੀਰ ਸਿੰਘ ਭੱਟੀ ਸਾਹਿਬ ਦੀਆਂ ਕੀਮਤੀ ਗੱਲਾਂ ਬਾਤਾਂ ਨੂੰ ਅਮਰੀਕਾ ਦਾ ਨੰਬਰ 6417411919 ਸਵਾਗਤ ਕਰਦੇ ਹਾਂ ਭਾਊ ਦਾ ਸਰਦਾਰ ਜਸਵੀਰ ਸਿੰਘ ਭੱਟੀ ਸਾਹਿਬ ਤੁਹਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਕਰਦੇ ਹਾਂ ਉਹਨਾਂ ਦਾ ਹਾਰਦਿਕ ਨਿੱਘਾ ਸਵਾਗਤ ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ ਸਤਿ ਸ੍ਰੀ ਅਕਾਲ
11: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
8: ਕੀ ਹਾਲ ਚਾਲ ਠੀਕ ਠਾਕ ਹੋ ਭਾਊ ਜੀ
11: ਕਿਰਪਾ ਬੜੀ ਕਿਰਪਾ
8: ਬਹੁਤ ਵਧੀਆ ਜੀ ਪਹਿਲਾਂ ਤਾਂ ਵੈਦਰ ਅਪਡੇਟ ਲੈ ਲਈਏ ਪੰਜਾਬ ਦੇ ਵਿਚ ਕਹਿੰਦੇ ਆ ਕਿ ਮਦਰ ਨੇਚਰ ਨੇ ਇਸ ਵਾਰ ਰੰਗ ਰੂਪ ਜੇ ਹੋਰ ਹੀ ਦਿਖਾਏ ਹੋਏ ਨੇ ਜੀ
11: ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਜਲੰਧਰ ਦਲਛਲ ਹੋਈ ਹੁੰਦੀ ਆ ਅੰਮ੍ਰਿਤਸਰ ਧੁੱਪ ਕੜਾਕੀ ਨਿਕਲੀ ਹੁੰਦੀ ਆ ਚੰਡੀਗੜ੍ਹ ਜਲਛਲ ਹੋਈ ਹੁੰਦੀ ਆ ਲੁਧਿਆਣੇ ਧੁੱਪ ਕੜਾਕੀ ਨਿਕਲੀ ਹੁੰਦੀ ਆ
8: ਦੇਖੋ
11: ਜੇ ਲੁਧਿਆਣੇ ਬਕਾਇਦਾ ਤੌਰ ਤੇ ਬਰਸਾਤ ਹੁੰਦੀ ਹੁੰਦੀ ਆ ਤੇ ਬਠਿੰਡੇ ਧੁੱਪ ਨਿਕਲੀ ਹੁੰਦੀ ਆ
8: ਦੇਖੋ
11: ਮਤਲਬ ਮੌਸਮ ਇਸ ਤਰ੍ਹਾਂ ਦਾ ਵਾ ਬੜਾ ਰੱਬ ਚੁਣ ਚੁਣ ਕੇ ਜਿਹੜਾ ਉਹ ਐਤਕੀ ਹੁੰਦਾ ਉਹ ਬੈਟਰੀ ਮਾਰ ਕੇ ਵਿਖਦਾ ਸੁੱਕਾ ਕਿੱਥੇ ਉੱਥੇ ਨੀ ਪੈਂਦਾ
8: ਆਓ ਫਿਰ ਥੋੜੀ ਜੀ ਹੁਣ ਰਾਜਨੀਤਿਕ ਗੱਲਾਂ ਬਾਤਾਂ ਕਰੀਏ ਸਰੋਤੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਭੱਟੀ ਸਾਹਿਬ ਨੂੰ ਤਾਂ 905-813-1320 ਖਬਰ ਕਾਫੀ ਅਹਿਮ ਹੈ ਤੇ ਮੈਂ ਵੀ ਸ਼ੌਕ ਹੋ ਗਿਆ ਜੀ ਇਸ ਨਾਮ ਨੂੰ ਸੁਣ ਕੇ ਸਾਬਕਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ ਬਣੇ ਚਰਚਾ ਦਾ ਵਿਸ਼ਾ ਕੀ ਕਹਿਣਾ ਚਾਹੋਗੇ ਭੱਟੀ ਸਾਹਿਬ
11: ਵੇਖੋ ਜੀ ਸਾਡਾ ਜਿਹੜਾ ਪੰਜਾਬ ਦਾ ਵਿਰਸਾ ਹੈ ਨਾ ਉਹ ਬੜਾ ਨਵੇਕਲਾ ਵਾ ਆਜ਼ਾਦੀ ਤੋਂ ਪਹਿਲਾਂ ਸਾਡੇ ਜਿਹੜੇ ਮੈਂਟਰ ਸੀ ਉਹ ਆਜ਼ਾਦੀ ਗੁਲਾਟੀ ਰਹੇ ਭਗਤ ਸਿੰਘ ਰਹੇ ਕਰਤਾਰ ਸਿੰਘ ਸਰਾਭ ਰਹੇ ਰਾਜਗੁਰੂ ਰਹੇ ਸੁਖਦੇਵ ਰਹੇ ਇਸ਼ਾਕੁੱਲਾ ਖਾਮ ਰਹੇ ਮਦਨ ਲਾਲ ਢੀਂਗਰਾ ਰਹੇ ਊਧਮ ਸਿੰਘ ਰਹੇ ਸਾਰੇ ਰਹੇ ਸਾਡੇ ਔਰ ਉਹਨਾਂ ਦੇ ਪੈਰੋਕਾਰ ਕਰੀਬ ਕਰੀਬ 70 ਤੱਕ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਤੇ ਉਹਨਾਂ ਦੇ ਪੈਰਾਂ ਤੇ ਚੱਲਦੇ ਰਹੇ ਲੇਕਿਨ 70 ਤੋਂ ਬਾਅਦ ਜਿਹੜੀ ਇੱਕ ਬਿਮਾਰੀ ਪਈ ਉਹਨੇ ਸਾਡੇ ਪੰਜਾਬ ਨੂੰ ਗ੍ਰਹਿਣ ਲਗਾ ਦਿੱਤਾ ਉਹ ਕਿਹੜੀ ਸੀ ਭ੍ਰਿਸ਼ਟਾਚਾਰ ਦੀ ਉਸ ਤੋਂ ਬਾਅਦ ਨਕਸਲਾਈਟ ਆਏ 70 ਚ ਨਕਸਲਾਈਟ ਆ ਗਏ ਉਹਨਾਂ ਨੇ ਧਿਆਨ ਆਪਣੇ ਵੱਲ ਖਿੱਚਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਹੁੰਦਾ ਵਾ ਉਦੋਂ ਬਾਅਦ ਕੋਈ ਅੱਤਵਾਦੀ ਕਹਿੰਦਾ ਕੋਈ ਵੱਖਵਾਦੀ ਕਹਿੰਦਾ ਕੋਈ ਉਗਰਵਾਦੀ ਕਹਿੰਦਾ ਕੋਈ ਖਾਲਿਸਤਾਨੀ ਕਹਿੰਦਾ ਕੋਈ ਖਾੜਕੂ ਰਹਿੰਦਾ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਉਤਰਾ ਉਤਰਾ ਦਾ ਉਹਨਾਂ ਨੂੰ ਲਕਮ ਦਿੱਤਾ ਗਿਆ ਅੱਜ ਕੱਲ ਗੈਂਗਸਟ ਨੇ ਗੈਂਗਸਟ ਵੀ ਇਸੇ ਤਰ੍ਹਾਂ ਹੀ ਨੇ ਉਹ ਵੀ ਆਪਣੀਆਂ ਮਨਮਾਨੀਆਂ ਕਰਦੇ ਇੱਕ ਵਾਰੀ ਦਲਜੀਤ ਸਿੰਘ ਬਿੱਟੂ ਜਿਹੜੇ ਖਾੜਕੂ ਰਹੇ ਨੇ ਪੁੱਛਿਆ ਮੈਂ ਕਿਹਾ ਬਿੱਟੂ ਜੀ ਤੁਸੀਂ ਪਹਿਲਾਂ ਤੇ ਖਾੜਕੂਆਂ ਚ ਵਿੱਚ ਸੀ ਤੇ ਉੱਥੋਂ ਦੀ ਜ਼ਿੰਦਗੀ ਤੇ ਜਿਹੜੀ ਹੁਣ ਸਿਆਸਤ ਦੀ ਜ਼ਿੰਦਗੀ ਚ ਕੀ ਫਰਕ ਉਹ ਕਹਿੰਦੇ ਇੱਥੇ ਸਿਆਸਤ ਦੇ ਵਿੱਚ ਬੰਦਾ ਰੋਜ਼ ਮਰਦਾ ਤੇ ਰੋਜ਼ ਜਿਉਂਦਾ ਤੇ ਉੱਥੇ ਤੇ ਫੈਸਲੇ ਪੱਕੇ ਹੁੰਦੇ ਜਿਹੜਾ ਫੈਸਲਾ ਲੈ ਲਿਆ ਮੁੜ ਕੇ ਬਸ ਕਹਾਣੀ ਖਤਮ ਹੁਣ ਗੁਰਪ੍ਰੀਤ ਸਿੰਘ ਸੇਖੋ ਇਹ ਸਾਬਕਾ ਗੈਂਗਸਟਰ ਨੇ ਤੇ ਇਹਨਾਂ ਦੇ ਉੱਤੇ ਇਲਜ਼ਾਮ ਲੱਗਾ ਸੀ ਕਿ ਸੁੱਖਾ ਕਾਹਨੂੰ ਨੂੰ ਨਾ ਮਾਰਿਆ ਵਾ ਹਾਈ ਸਿਕਿਉਰਿਟੀ ਜਿਹੜੀ ਨਾਭੇ ਜਿਹੜੀ ਉਹ ਤੋੜ ਕੇ ਭੱਜੇ ਸੀ ਇੰਨੇ ਸੰਗੀਨ ਇਲਜ਼ਾਮ ਸੀ ਹੋਰ ਜਿਹੜੀ ਘਟਵਾਪਰੀਓ ਤੇ ਬੜੀਆਂ ਵੱਖਰੀਆਂ ਨੇ ਲੇਕਿਨ ਇਹ ਦੋ ਵੱਡੀਆਂ ਧਨਕਾਵਾਂ ਘਟਨਾਵਾਂ ਗੁਰਪ੍ਰੀਤ ਸੇਖੋ ਦੇ ਨਾਂ ਨਾਲ ਅੱਜ ਵੀ ਜੁੜਦੀਆਂ ਤੇ ਅਪਰਾਧਿਕ ਜਗਤ ਤੋਂ ਮੁੱਖ ਧਾਰਾ ਦੀ ਸੈਰ ਚ ਵਿਆਉਣ ਵਾਲਿਆਂ ਦੀ ਇਹ ਲੰਬੀ ਲੜੀ ਤੁਹਾਡੇ ਸਾਹਮਣੇ ਡਿੰਪੀ ਚੰਦ ਭਾਨ ਤੇ ਰੌਕੀ ਫਾਜ਼ਿਲਕਾ ਦੇ ਨਾਂ ਵੀ ਪ੍ਰਮੁੱਖ ਆ ਤੇ ਇਹ ਵੀ ਦੱਸਣਾ ਬਣਦਾ ਕਿ ਇਹਨਾਂ ਵਿੱਚੋਂ ਕੋਈ ਪੰਜਾਬ ਦਾ ਵਿਧਾਇਕ ਨਹੀਂ ਬਣੀ ਸੀ ਇਲੈਕਸ਼ਨਾਂ ਇਹਨਾਂ ਨੇ ਜ਼ਰੂਰ ਲੜੀਆਂ ਸੀਗੀਆਂ ਜਿਹੜੇ ਗੈਂਗਸਟ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋ ਦਾ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਐਲਾਨ ਪਰਸੋਂ ਮੁੱਖ ਮੰਤਰੀ ਦੀ ਹਾਜ਼ਰੀ ਚ ਹੋ ਗਿਆ ਤੇ ਤੁਹਾਨੂੰ ਪਤਾ ਹੋਏਗਾ ਜੇ ਕਿਤੇ ਦਾ ਪਿਛੋਕੜ ਵੇਖੀਏ ਗੁਰਪ੍ਰੀਤ ਸਿੰਘ ਸੇਖੋਂ ਦਾ ਤੇ ਇਹਦਾ ਪਰਿਵਾਰ ਬੇਸਿਕਲੀ ਕਾਂਗਰਸੀ ਸੀਗਾ, ਪਰ ਸਿਆਸਤ ਵਿੱਚ ਆਉਣ ਲਈ ਵੱਖ ਵੱਖ ਪਾਰਟੀਆਂ ਦਾ ਮੇਲਜੋਲ ਦਾ ਰੱਖਿਆ ਸੀਗਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਨੇ ਬੇਸਿਕਲੀ। ਸੇਖੋਂ ਨੇ ਪਹਿਲਾਂ ਆਪਣੇ ਪਰਿਵਾਰ ਦੇ ਜਿਵੇਂ ਚੋਣ ਮੈਦਾਨ ਚ ਕਦਮ ਰੱਖਿਆ, ਤੁਸੀਂ ਤਾਂ ਚੌਦਾਂ ਸੌ ਇੱਕ ਲਈ ਫਿਰਦੇ ਹੋ, ਕੋਈ ਗੱਲ ਨੀ। ਇਹਦੀਆਂ ਦੋਵੇਂ ਪਤਨੀਆਂ ਮਨਦੀਪ ਕੌਰ ਸੇਖੋਂ ਤੇ ਕੁਲਜੀਤ ਕੌਰ ਸੇਖੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਬਜੀਤਪੁਰ ਤੇ ਫਿਰੋਜ਼ਪੁਰ ਫਿਰੋਜ਼ ਸ਼ਾਹ ਜੋਨਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂਬਰ ਬਣੀਆਂ ਸੀ। ਸੇਖੋਂ ਆਪ ਹੀ ਹੁਣ ਸ਼ਾਮਲ ਹੋ ਗਿਆ, ਭਾਵੇਂ ਦਾ ਪਿਛੋਕੜ ਕਾਂਗਰਸੀ ਸੀਗਾ। ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਮੇਂ ਸੇਖੋਂ ਦੀ ਗ੍ਰਿਫਤਾਰੀ ਹੋਈ ਸੀਗੀ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਸੀਗੀ ਤੇ ਉਹਦੇ ਸਮਰਥਕਾਂ ਦਾ ਦੋਸ਼ ਸੀ ਕਿ ਇਹ ਸੱਤਾਧਾਰੀ ਧਿਰ ਵੱਲੋਂ ਉਹਦੇ ਵੱਧ ਰਹੇ ਪ੍ਰਭਾਵ ਨੂੰ ਘਟਾਉਣ ਲਈ ਕੰਮ ਕੀਤਾ ਗਿਆ। ਹਾਈਕੋਰਟ ਦੇ ਦਖਲ ਤੋਂ ਬਾਅਦ ਉਹਨੂੰ ਰਿਹਾ ਕਰ ਦਿੱਤਾ ਗਿਆ ਸੀਗਾ ਤੇ ਇਹ ਘਟਨਾ ਨਾਲ ਉਸ ਨਾਲ ਹਮਦਰਦੀ ਕਰਨ ਵਾਲੇ ਦੀ ਗਿਣਤੀ ਚ ਭਾਰੀ ਵਾਧਾ ਹੋਇਆ ਸੀ। ਪੰਜਾਬ ਵਿਚ ਗੈਂਗਸਟਰ ਨੂੰ ਸਿਆਸਤ ਬਣਦਾ ਰੁਝਾਨ ਬਹੁਤ ਪੁਰਾਣਾ ਹੈ। ਫਰੀਦਕੋਟ ਦੇ ਚੰਦ ਭਾਨ ਪਿੰਡ ਦੇ ਪ੍ਰਭਜਿੰਦਰ ਸਿੰਘ ਬਰਾੜ ਉਰਫ ਡਿੰਪੀ ਚੰਦ ਭਾਨ, ਜਿਨ੍ਹਾਂ ਨੂੰ ਪੰਜਾਬ ਦਾ ਪਹਿਲਾ ਵੱਡਾ ਗੈਂਗਸ ਮੰਨਿਆ ਜਾਂਦਾ, ਸਿਮਰਨ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਨੇੜੇ ਦਾ ਸੰਬੰਧ ਸੀਗਾ, ਪਰ ਜਦੋਂ ਪੰਜਾਬ ਵਿਚ ਚੋਣਾਂ ਰੱਦ ਹੋ ਗਈਆਂ ਅਤੇ ਦਹਿਸ਼ਤਵਾਦ ਖਿਲਾਫ਼ ਪੁਲਿਸ ਦੀ ਕਾਰਵਾਈ ਕਾਰਨ ਡਿੰਪੀ ਦੀ ਸਿਆਸੀ ਸ਼ਾਵਾਂ ਅਧੂਰੀਆਂ ਰਹਿ ਗਈਆਂ ਤੇ ਉਹ ਇੱਥੋਂ ਉੱਤਰ ਪ੍ਰਦੇਸ਼ ਭੱਜ ਗਿਆ ਸੀ ਜਿੱਥੇ ਉਹਦੇ ਮੁਖਤਾਰ ਅੰਸਾਰੀ ਵਰਗਿਆਂ ਨਾਲ ਸੰਬੰਧ ਬਣਾ ਲਏ ਸੀ। ਮੁਖਤਾਰ ਅੰਸਾਰੀ ਕੌਣ? ਮੁਖਤਾਰ ਅੰਸਾਰੀ ਦਾ ਮੁੰਡਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ ਰਾਈਫਲ ਐਸੋਸੀਏਸ਼ਨ ਇਕੱਠੇ ਨੇ ਤੇ ਮੁਖਤਾਰ ਅੰਸਾਰੀ ਦੇ ਖਿਲਾਫ਼ ਕਈ ਮੁਕੱਦਮੇ ਯੂਪੀ ਚੱਲਦੇ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗਾ ਤੇ ਇਹਦੇ ਮੁੰਡੇ ਦੀ ਕੈਪਟਨ ਦੇ ਮੁੰਡੇ ਨੂੰ ਕਿਹਾ ਤੇ ਉਹਦੀ ਸਿਫਾਰਿਸ਼ ਤੇ ਮੁਖਤਾਰ ਅੰਸਾਰੀ ਨੂੰ ਇੱਕ ਝੂਠਾ ਕੇਸ ਦਰਜ ਕਰਕੇ ਮਾੜਾ ਜਿਹਾ ਵੀ ਇਹਨੇ ਕਿਸੇ ਵਪਾਰੀ ਕੋਲੋਂ ਇੱਕ ਠੇਕੇਦਾਰ ਕੋਲੋਂ ਇਹਨੇ ਫਰੌਤੀ ਮੰਗੀ ਆ ਤੇ ਇਹਨੂੰ ਰੋਪੜ ਦੀ ਜੇਲ੍ਹ ਚ ਲਗਭਗ 3 ਸਾਲ ਰੱਖਿਆ ਗਿਆ ਸੀ ਤੇ ਮੁਖਤਾਰ ਅੰਸਾਰੀ ਕਹਿੰਦਾ ਹੁੰਦਾ ਸੀ ਵੀ ਜੇ ਮੈਂ ਚਲੇ ਗਿਆ ਜਿਹੜਾ ਅਦਿੱਤਿਆ ਨਾਥ ਜੋਗੀ ਉੱਥੋਂ ਦਾ ਮੁੱਖ ਮੰਤਰੀ, ਜੋਗੀ ਨੀ ਉਹ ਜਲਾਦ ਆ, ਉਹਨੇ ਮੈਨੂੰ ਮਰਵਾ ਦੇਣਾ। ਇਹ ਦੇਣ ਲਈ ਤਿਆਰ ਨਹੀਂ ਸੀ ਉਹਨੂੰ ਮੁਖਤਾਰ ਅੰਸਾਰੀ ਨੂੰ। ਹਾਈਕੋਰਟ ਤੱਕ ਵੀ ਇਹਨੇ ਕੇਸ ਕੀਤਾ, ਸੁਪਰੀਮ ਕੋਰਟ ਦੀ ਫਿਰ ਦਖਲ ਅਦਾਜੀ ਨਾਲ ਜਿਹੜੀ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਲੈਣ ਵਾਸਤੇ ਆਈ ਸੀ ਲੈ ਗਈ। ਬਾਅਦ ਦੇ ਵਿੱਚ ਵਾਕਿਆ ਹੀ ਉਹ ਜਲਾਦ ਨੇ ਇਹਨੂੰ ਮਾਰਤਾ ਸੀ। ਜਿਹੜਾ ਇਹ ਡਿੰਪੀ ਚੰਦ ਭਾਨ ਆ ਇਹ 2016 ਦੇ ਵਿੱਚ ਚੰਡੀਗੜ੍ਹ ਦੀ ਲੇਕ ਕਲੱਬ ਦੇ ਕੋਲੋਂ ਬਾਹਰ ਵਜੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਉੱਥੋਂ ਲਾਸ਼ ਬਰਾਮਦ ਹੋਈ ਸੀ। ਤੇ ਡਿੰਪੀ ਚੰਦ ਭਾਨ ਦਾ ਸਾਥੀ ਸੀ ਜਸਵਿੰਦਰ ਸਿੰਘ ਭੁੱਲਰ ਉਰਫ ਰੌਕੀ ਫਾਜ਼ਿਲਕਾ, ਇਹਨੇ ਬਾਅਦ ਵਿੱਚ ਚੋਣ ਰਾਜਨੀਤੀ ਵਿੱਚ ਹੱਥ ਜਮਾਇਆ ਸੀਗਾ। ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਧੇ ਸਮਰਥਨ ਨਾਲ 2012 ਦੀਆਂ ਵਿਧਾਨ ਸਭਾ ਚੋਣਾਂ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਲੜੀਆਂ ਸੀ। ਅਕਾਲੀ ਭਾਜਪਾ ਦਾ ਇੱਥੇ ਸਮਝੌਤਾ ਸੀਗਾ ਤੇ ਇਸ ਫਾਜ਼ਿਲਕਾ ਤੋਂ ਬਕਾਇਦਾ ਤੌਰ ਤੇ ਬੀਜੇਪੀ ਦਾ ਉਮੀਦਵਾਰ ਸੁਰਜੀਤ ਜਿਆਣੀ ਚੋਣ ਮੈਦਾਨ ਵਿੱਚ, ਜਿਹਦੇ ਸੁਖਬੀਰ ਸਿੰਘ ਬਾਦਲ ਨੇ ਉਦੋਂ ਅਸਿੱਧੇ ਰੂਪ ਦੇ ਵਿੱਚ ਰੌਕੀ ਦੀ ਮਦਦ ਕੀਤੀ ਸੀ। ਰੌਕੀ ਦੀ ਮਦਦ ਨਾਲ ਸਿਰਫ 1700 ਵੋਟਾਂ ਨਾਲ ਹਾਰਿਆ ਸੀ ਰੌਕੀ, ਸਿਰਫ 1700 ਵੋਟਾਂ ਨਾਲ। ਤੇ 2016 ਵਿੱਚ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਨੇੜੇ ਰੌਕੀ ਦੀ ਇੱਕ ਹੋਰ ਗੈਂਗਸ ਜੈਪਾਲ ਭੁੱਲਰ ਆ, ਉਹਨੇ ਇਹਦੀ ਹੱਤਿਆ ਕਰਤੀ, ਨੂੰ ਮਾਰਤਾ ਸੀਗਾ। ਤੇ ਰੌਕੀ ਦੀ ਭੈਣ ਜਿਹੜੀ ਰਾਜਦੀਪ ਕੌਰ ਆ, ਉਹਦੇ ਪਰਿਵਾਰ ਦੀ ਇੱਛਾ ਨੂੰ ਅੱਗੇ ਵਧਾਉਂਦਿਆਂ ਕਾਂਗਰਸ ਦੀ ਟਿਕਟ ਨਾ ਮਿਲ ਤੇ ਉਹਨੇ 2017 ਦੀ ਵਿਧਾਨ ਸਭਾ ਚੋਣਾਂ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਲੜੀਆਂ ਸੀਗੀਆਂ ਤੇ ਉਹਨੂੰ 38,000 ਤੋਂ ਵੱਧ ਵੋਟਾਂ ਮਿਲੀਆਂ ਸੀ, ਪਰ ਉਹ ਹਾਰ ਗਈ ਸੀ। 2018 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਰੈਲੀ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਈ ਸੀ। ਜੈਪਾਲ ਭੁੱਲਰ ਖੇਡ ਇੱਕ ਮੋਸਟ ਵਾਂਟਡ ਗੈਂਗਸ ਸੀਗਾ ਜਿਹਦੇ ਉੱਤੇ 40 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸੀਗੇ। ਅਤੇ ਉਹਨੂੰ 2021 ਵਿੱਚ ਕਲਕੱਤਾ ਵਿੱਚ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀਗਾ। ਉਹਦੇ ਪਿਤਾ ਸੇਵਾ ਮੁਕਤ ਪੰਜਾਬ ਪੁਲਿਸ ਦੇ ਇੰਸਪੈਕਟਰ ਭਾਰ ਸਿੰਘ ਭੁੱਲਰ ਨੇ ਵੀ ਇੱਕ ਸਮੇਂ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਉਹ ਪਿੱਛੇ ਹਟ ਗਏ ਸੀ। ਹੁਣ ਅੱਜ ਦੀ ਗੱਲ ਕਰਦੇ ਹਾਂ ਆਪਾਂ ਗੁਰਦਾਸਪੁਰ ਦੇ ਡੇਰੇ ਬਾਬਾ ਨਾਨਕ ਹਲਕੇ ਵਿੱਚ। ਤੁਹਾਨੂੰ ਪਤਾ ਉੱਥੇ ਸੁੱਖੀ ਰੰਧਾਵਾ ਦਾ ਹਲਕਾ ਵਾ ਤੇ ਸੁੱਖੀ ਰੰਧਾਵਾ ਨੇ ਪਿਛਲੇ ਦਿਨੀ ਜਦੋਂ ਦੇਸ਼ ਦੇ ਹੋਮ ਮਿਨਿਸਟਰ ਨਾਲ ਮੁਲਾਕਾਤ ਜਾ ਕੇ ਕੀਤੀ ਸੀ ਤੇ ਯੂਟਿਊਬਰਾਂ ਨੇ ਤੇ ਰੌਲਾ ਪਾਤਾ ਜੀ ਲੋ ਜੀ ਸੁੱਖੀ।
12: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
11: ਮੈਂ ਤੇ ਇਸ ਕਰਕੇ ਮਿਲਿਆ ਵੀ ਜੇਲ੍ਹ ਚ ਬੰਦ ਜਿਹੜਾ ਜੱਗੂ ਭਗਵਾਨ ਦੀਆਂ ਗੈਂਗਸਟ ਆ ਉਹ ਮੇਰੇ ਹਲਕੇ ਚ ਬੜੀ ਭੂਮਿਕਾ ਨਿਭਾ ਰਿਹਾ। ਜਿਹੜੀ ਉਹਦੀ ਮਾਸੀ ਆ ਬਕਾਇਦਾ ਤੌਰ ਤੇ ਰਾਜਵਿੰਦਰ ਕੌਰ ਉਹ ਅੱਜਕੱਲ ਲਾਕੇ ਦੀ ਮਾਸੀ ਬਣੀ ਪਈ ਆ। ਉਹਦੀ ਪ੍ਰਭਾਵਸ਼ਾਲੀ ਸਿਆਸੀ ਸ਼ਕਤੀ ਜੋ ਉੱਭਰ ਰਹੀ ਆ ਉਹ ਤੇ ਪਹਿਲਾਂ ਹੀ ਉਹ ਡੇਰਾ ਬਾਬਾ ਨਾਨਕ ਬਲਾਸਮ ਦੀ ਚੇਅਰਪਰਸਨ ਬਣ ਚੁੱਕੀ ਤੇ ਹੁਣ ਮਰਸਰੀ ਗੱਡੀਆਂ ਲੈ ਕੇ ਇਲਾਕੇ ਚ ਘੁੰਮ ਰਹੀ ਹੈ। 3-4 ਗੱਡੀਆਂ ਰੋਜ਼ ਨਾਲ ਹੁੰਦੀਆਂ ਨੇ ਤੇ ਲੋਕਾਂ ਦੀ ਘਰ ਘਰ ਜਾ ਕੇ ਰਾਬਤਾ ਕੰਮ ਕਰਨੀ ਪਏ ਮੈਂ ਇੱਥੋਂ MLA ਬਣਨ। ਹੁਣ ਉਹਨੇ ਵਿਧਾਨ ਸਭਾ ਚੋਣ ਲੜਨ ਦਾ ਆਨੰਦ ਕਰ ਦਿੱਤਾ ਤੇ ਉਹਦੇ ਨਾਲ ਫਿਰ ਸੁੱਖੀ ਰੰਧਾਵਾ ਨੂੰ ਆਟੋਮੈਟਿਕਲੀ ਇਹਦੀ ਪੀੜ ਧੋਣੀ ਸੀ। ਉਹਨਾਂ ਨੇ ਜਾ ਕੇ ਕਿਹਾ ਜੀ ਮੇਰਾ ਸਰਹੱਦੀ ਏਰੀਆ ਵਾ, ਬਾਰਡਰ ਤੇ ਇਲਾਕਾ ਵਾ, ਜੇ ਜੱਗੂ ਭਗਵਾਨਪੁਰੀ ਔਰ ਗੈਂਗਸਟ ਉੱਥੇ ਇੰਨੀ ਸਰਗਰਮੀ ਵਿਖਾਉਣਗੇ ਉਹਦੇ ਪਰਿਵਾਰ ਵਿਖਾਉਣਗੇ ਤੇ ਉਹਦਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਵਾ, ਨਹੀਂ ਤੇ ਹਾਲਾਤ ਇੱਥੇ ਖਰਾਬ ਹੋਣਗੇ। ਇਸ ਕਰਕੇ ਹੋਰ ਵੀ ਕਈ ਹੈਗੇ ਤੁਸੀਂ ਆਉਣ ਵਾਲੇ ਦਿਨਾਂ ਚ ਵੇਖਿਓ। ਲਾਰਸ ਬਿਸ਼ਨੋਈ ਦੇ ਰਿਸ਼ਤੇਦਾਰੀ ਵੀ ਚੋਣ ਮੈਦਾਨ ਚ ਹੋਣਗੇ। ਘੱਟੋ ਘੱਟ ਅੱਧੀ ਦਰਜਨ ਲੋਕ ਜਿਹੜੇ ਗੈਂਗਸਟਰ ਦੇ ਸਿੱਧੇ ਰਿਸ਼ਤੇਦਾਰ ਜੋ ਪਰਿਵਾਰਕ ਮੈਂਬਰ ਨੇ ਉਹ ਐਤਕੀ ਵਿਧਾਨ ਸਭਾ ਚੋਣਾਂ ਚ ਆਪਣੀ ਕਿਸਮਤ ਜੂਦ ਅਜਮਾਉਣਗੇ। ਅੱਗੇ ਵੇਖ ਤੋਂ ਕੀ ਬਣਦਾ। ਲੇਕਿਨ ਅੱਜ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਸਾਬਕਾ ਬਕਾਇਦਾ ਤੌਰ ਤੇ ਰਿਹਾ ਵਾ ਗੈਂਗਸਟ ਰਿਹਾ ਵਾ, ਉਹਨੇ ਮੁੱਖ ਮੰਤਰੀ ਨੂੰ ਇੱਕ ਸੁਝਾਅ ਵੀ ਦਿੱਤਾ ਵਾ
13: ਜੀ
11: ਵੀ ਮਹਾਰਾਜ ਨੂੰ ਚੋਣ ਜਿੱਤਣੀ ਆ ਨਾ ਤੇ ਸਰਕਾਰ ਤੇ ਕੇਂਦਰ ਤੇ ਦਬਾਅ ਪਾਓ ਕਿ ਉਹ ਬਕਾਇਦਾ ਤੌਰ ਤੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਵੇ, ਭਾਈ ਰਾਜੋ ਦੀ ਫਾਂਸੀ ਜਿਹੜੀ ਉਮਰ ਕੈਦ ਤਬਦੀਲ ਕਰ ਦੇਵੇ, ਭਾਈ ਜਗਤਾਰ ਸਿੰਘ ਹਵਾਰੇ ਦੀ ਪਰੋਲੂ ਯਕੀਨੀ ਬਣਾ ਦੇਵੇ ਜੀ। ਹੁਣ ਵੇਖੋ ਉਹਦੀ ਗੱਲ ਮੁੱਖ ਮੰਤਰੀ ਸਾਹਿਬ ਕਿੰਨੀ ਕੁ ਮੰਨਦੇ ਨੇ ਜੀ।
13: 905-813-1320 ਲਾਈਨਸ ਅਸੀਂ ਹੁਣ ਓਪਨ ਕਰ ਚੁੱਕੇ ਹਾਂ। ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1320 ਲਾਈਵ ਸੁਣ ਸਕਦੇ ਹੋ। 647-910-1320 ਤੇ ਕ੍ਰਿਸਟਲ ਕਲੀਅਰ। ਕਾਂਗਰਸੀ ਨੌਜਵਾਨ ਆਗੂ ਸਚਿਨ ਪਾਇਲਟ ਬਣੇ ਪੰਜਾਬ ਮਾਮਲਿਆਂ ਦੇ ਇੰਚਾਰਜ।
11: ਬਿਲਕੁਲ ਜੀ, ਇਹ ਨੌਜਵਾਨ ਮੁੰਡਾ ਜੀ, ਇਹਨੂੰ ਇਹਨਾਂ ਨੇ ਭੁਪੇਸ਼ ਬਘੇਲ ਜਿਹੜੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸੀਗੇ ਉਹਨਾਂ ਬਾਰੇ ਆਪਾਂ ਇਸ ਮੰਚ ਤੋਂ ਚਰਚਾ ਵੀ ਕਰਦੇ ਰਹੇ ਹਾਂ ਵੀ ਉਹਨਾਂ ਦੀ ਜਿਹੜੀ ਸੀ ਦੋਸਤੀ ਰਾਜਾ ਵੜਿੰਗ ਦਾ ਬਹੁਤ ਸੀ। ਰਾਜਾ ਵੜਿੰਗ ਮਠਿਆਈ ਦੇ ਡੱਬੇ ਉਧਰ ਉਧਰ ਕਰਨ ਦੇ ਵਿੱਚ ਇੱਕ ਮਾਰਸ਼ਲ ਮੰਨਿਆ ਗਿਆ। ਉਹਨਾਂ ਡੱਬਿਆਂ ਚ ਕੀ ਹੁੰਦਾ ਲੋਕ ਸਮਝਦੇ ਨੇ। ਹੁਣ ਰਾਜਾ ਉਹ ਭੁਪੇਸ਼ ਬਘੇਲ ਜਿਹੜਾ ਸੀ ਉਹਨੂੰ ਸਮਾਂ ਦਿੱਤਾ ਸੀ ਪਾਰਟੀ ਨੇ ਵੀ ਭਾਈ ਤੂੰ ਤੈਨੂੰ ਸਮਾਂ ਦਿੱਤਾ ਇੱਕ ਮਹੀਨੇ ਦਾ, ਤੂੰ ਸਾਰੀ ਪਾਰਟੀ ਨੂੰ ਇਕਮੁੱਟ ਕਰ ਦੇ ਔਰ ਘੱਟੋ ਘੱਟ 20 ਦਿਨ ਉਹ ਪੰਜਾਬ ਚ ਰਿਹਾ। ਲੇਕਿਨ ਪਾਰਟੀ ਇਕੱਠੀ ਨਹੀਂ ਕਰ ਸਕਿਆ, ਹਾਰ ਕੇ ਉਹਦਾ ਤਬਾਦਲਾ ਜਿਹੜਾ ਇਹਨਾਂ ਕਰ ਦਿੱਤਾ ਵਾ ਆਸਾਮ ਦੇ ਵਿੱਚ ਤੇ ਉਹਦੀ ਜਗ੍ਹਾ ਤੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੀ ਧੜੇਬੰਦੀ ਖਤਮ ਕਰਨ ਲਈ ਲਗਾ ਦਿੱਤਾ ਗਿਆ। ਉਸ ਵਿਅਕਤੀ ਨੂੰ ਲੈ ਵਾ ਜਿਹੜਾ ਖੁਦ ਰਾਜਸਥਾਨ ਚ ਧੜੇਬੰਦੀ ਦਾ ਸ਼ਿਕਾਰ। ਜਦੋਂ ਉੱਥੇ ਗਹਿਲੋਤ ਮੁੱਖ ਮੰਤਰੀ ਸੀਗੀ ਰਾਜਸਥਾਨ ਤੇ ਸਚਿਨ ਪਾਇਲਟ ਦੇ ਸਿੰਘ ਉਹਨਾਂ ਫਸੇ ਰਹਿੰਦੇ ਸੀ। ਇਹਨਾਂ ਨੂੰ 2 ਮਹੀਨਿਆਂ ਬਾਅਦ ਦੋਵਾਂ ਨੂੰ ਅਗਲੇ ਹਾਈਕਮਾਂਡ ਬੁਲਾ ਦਿੰਦੀ ਸੀਗੀ ਦਿੱਲੀ, ਉੱਥੇ ਸਮਝਾ ਬੁਝਾ ਕੇ ਫਿਰ ਤੋਰ ਦਿੰਦੀ ਤੇ ਫਿਰ ਆਪਣੀ ਇੱਕ ਦੂਜੇ ਨਾਲ ਲੜਾਈ ਸ਼ੁਰੂ ਕਰ ਦਿੰਦੇ ਸੀ। ਹੁਣ ਸਚਿਨ ਪਾਇਲਟ ਦੇ ਸਾਹਮਣੇ ਜਾਂ ਤੇ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰੇ ਜਾਂ ਫਿਰ ਆਪਣੇ ਲੈਵਲ ਤੇ ਸਖਤੀ ਕਰਕੇ ਸਾਰੇ ਧੜਿਆਂ ਨੂੰ ਏਕਤਾ ਕਰੇ। ਲੇਕਿਨ ਸਚਿਨ ਪਾਇਲਟ ਇੰਨਾ ਮਚਿਓਰ ਵਿਅਕਤੀ ਨਹੀਂ, ਮੁੰਡਾ ਖੁੰਡਾ ਵਾ, ਨੌਜਵਾਨ। ਸਭ ਤੋਂ ਵੱਡੀ ਗੱਲ ਕੀ ਆ, ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾ ਦਿੱਤਾ ਗਿਆ। ਤੇ ਰਾਜਸਥਾਨ ਚ ਇੱਕ ਧਿਰ ਆ ਉੱਥੇ, ਗਹਿਲੋਤ ਦੇ ਬਰਾਬਰ ਦੂਸਰੀ ਧਿਰ ਹੈ ਇੱਥੇ, ਤੇ ਪੰਜਾਬ ਦੇ ਵਿੱਚ ਜਿਹੜਾ ਆ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵਾ ਉਹ ਰਾਜਸਥਾਨ ਦਾ ਇੰਚਾਰਜ ਆ, ਪੰਜਾਬ ਚ ਉਹ ਇੱਕ ਧਿਰ ਹੈ ਇੱਥੇ। ਹੁਣ ਦੋਵੇਂ ਧਿਰਾਂ ਕੀ ਸਮਝੌਤਾ ਕਰਦੀਆਂ ਆਪਸ ਵਿੱਚ, ਕਿਵੇਂ ਚੱਲਦੀਆਂ ਇਹ ਤੇ ਪਤਾ ਨਹੀਂ, ਲੇਕਿਨ ਇਹਦੇ ਵਾਸਤੇ ਸਭ ਤੋਂ ਵੱਡੀ ਚੁਣੌਤੀ ਇੱਕ ਤੇ ਹੈਗੀ ਆ ਵੀ ਕਾਂਗਰਸ ਦਾ ਅੰਦਰੂਨੀ ਖਿੱਚੋਤਾਣ ਨੂੰ ਖਤਮ ਕਰਨਾ, ਬੂਥ ਪੱਧਰ ਤੇ ਕਾਂਗਰਸ ਦੇ ਵਰਕਰਾਂ ਨੂੰ ਜਿਹੜਾ ਸਰਗਰਮ ਕਰਨਾ, ਕਿਸਾਨਾਂ ਨੌਜਵਾਨਾਂ ਕਰਮਚਾਰੀਆਂ ਤੇ ਛੋਟੇ ਵੱਡੇ ਕਾਰੋਬਾਰੀ ਤੇ ਸ਼ਹਿਰੀ ਵੋਟਰਾਂ ਲਈ ਸਪਸ਼ਟ ਕੋਈ ਚੋਣ ਏਜੰਡਾ ਤਿਆਰ ਕਰਨਾ। ਇਹ ਹੁਣ ਕਰ ਪਾਉਂਦਾ ਕਿ ਨਹੀਂ ਕਰ ਪਾਉਂਦਾ ਇਹ ਤੁਰ ਭਵਿੱਖ ਦੀ ਬੁੱਕਲ ਸੁਟਿਆ ਜੀ। ਲੇਕਿਨ ਇਹ ਨੌਜਵਾਨ ਆਗੂ ਆ, ਨੌਜਵਾਨਾਂ ਚ ਕੰਮ ਕਰਨ ਦੀ ਸ਼ਕਤੀ ਤੇ ਜ਼ਰੂਰ ਜ਼ਿਆਦਾ ਹੁੰਦੀ ਆ, ਲੇਕਿਨ ਉਹਦੇ ਵਿੱਚ ਜੋ ਜ਼ਿਆਦਾ ਹੁੰਦਾ ਤੇ ਹੋਸ਼ ਘੱਟ ਹੁੰਦੀ ਆ। ਜੇ ਭੁਪੇਸ਼ ਭੁਵੇਲ ਕਰਕੇ ਇੱਥੇ ਜਿਹੜੇ ਮਚਿਓਰ ਵਿਅਕਤੀ ਸੀ ਉਹ ਕਾਮਯਾਬ ਨਹੀਂ ਹੋਏ ਤੇ ਕੀ ਸਚਿਨ ਕਾਮਯਾਬ ਹੋ ਜਾਣਗੇ? ਕੀ ਉਹ ਪੰਜਾਬ ਦਾ ਕੇਸ ਮਕਾਉਣ ਦਾ ਸਿਰ ਆਪਣੇ ਸਿਰ ਮੱਥੇ ਤੇ ਬੰਨ ਸਕਣਗੇ? ਹੁਣ ਦੇਖਦੇ ਆ ਜੀ ਆਉਣ ਵਾਲੇ ਸਮੇਂ ਚ ਕੀ ਬਣਦਾ, ਕਿਉਂਕਿ ਇੱਥੇ ਜਿਹੜਾ ਸੁੱਖੀ ਧੜਾ ਵਾ ਉਹ ਸਿੱਧੇ ਰੂਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਮੁੱਖ ਮੰਤਰੀ ਮੰਨ ਚੁੱਕਾ ਵੀ ਸਾਡਾ ਮੁੱਖ ਮੰਤਰੀ ਹੈ। ਦੂਜੇ ਪਾਸੇ ਵੜਿੰਗ ਧੜਾ ਵਾ, ਵੜਿੰਗ ਧੜੇ ਚ ਵੇਖੋ ਕੀ ਆਉਂਦਾ ਕਿ ਨਹੀਂ ਆਉਂਦਾ, ਤੇ ਤੀਜੇ ਪਾਸੇ ਇੱਕ ਚੁੱਪ ਚਾਪ ਧੜਾ ਵਾ ਪ੍ਰਤਾਪ ਸਿੰਘ ਬਾਜਵਾ। ਵੈਸੇ ਤੇ ਕਾਂਗਰਸ ਵੱਡੀ ਪਈ ਹੈ ਪਈ ਆ, ਲੇਕਿਨ ਇਹਨਾਂ ਦੇ ਵਰਕਰ ਇਕੱਠਾ ਵਾ, ਵਰਕਰ ਕਿਤੇ ਨੀ ਜਾਂਦਾ। ਵਰਕਰ ਜੇ ਪਾਰਟੀ ਜਿੱਤਦੀ ਹੋਵੇ ਫਿਰ ਸਿਰ ਧੜਦੀ ਬਾਜੀ ਲਾ ਦਿੰਦਾ, ਜੇ ਹਾਰਦੀ ਹੋਵੇ ਤੇ ਫਿਰ ਚੁੱਪ ਕਰਕੇ ਅੰਦਰ ਉੜ ਕੇ ਸੌ ਜਾਂਦਾ ਵਾ, ਫਿਰ 74 ਤੋਂ 14 ਹੋ ਜਾਂਦੀਆਂ ਵਾ। ਜੇ ਵਰਕਰ ਨੂੰ ਪਤਾ ਪਾਰਟੀ ਜਿੱਤਦੀ ਹੋਵੇ ਤੇ ਫਿਰ 14 ਤੋਂ 74 ਵੀ ਹੋ ਜਾਂਦੀਆਂ ਜਾਂਦੀਆਂ ਜੀ।
13: 905-813-1320, 905-601-1350। ਪੰਜਾਬ ਸਰਕਾਰ ਨੇ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਦਾ ਕੀਤਾ ਵਿਰੋਧ।
11: ਵੇਖੋ ਅਸ਼ਵਨੀ ਕੁਮਾਰ ਮਿਸ਼ਰਾ

0: ਪਰ ਇਹਨਾਂ ਨੇ ਕੀ ਕੀਤਾ ਵੀ ਅੱਜ ਸਵੇਰੇ 9:30 ਵਜੇ ਜਿਹੜੇ ਇਹ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸੀਗੇ ਇਹਨਾਂ ਦਾ ਸਹੁੰ ਚੁੱਕ ਸਮਾਗਮ ਸੀਗਾ, ਕਿਉਂਕਿ ਉਹ ਜੀ ਕੋਲਜੀ ਨੇ ਇਹਨਾਂ ਦਾ ਨਾਂ ਫਾਈਨਲ ਕਰਤਾ ਸੀਗਾ, ਉਹ ਰਾਸ਼ਟਰਪਤੀ ਕੋਲ ਚਲਾ ਗਿਆ। ਰਾਸ਼ਟਰਪਤੀ ਸਾਡੇ ਭਾਰਤ ਦੀ ਇੱਕ ਅਜਿਹੀ ਸੁਪਰੀਮ ਹਸਤੀ ਆ, ਸੁਪਰੀਮ ਕੋਰਟ ਜਿਹੜੀ ਆ ਪ੍ਰਧਾਨ ਮੰਤਰੀ ਨੂੰ ਤਲਬ ਕਰਨ ਦੀ ਆਪਣੀ ਸ਼ਕਤੀਆਂ ਰੱਖਦੀ, ਲੇਕਿਨ ਰਾਸ਼ਟਰਪਤੀ ਨੂੰ ਤਲਬ ਨਹੀਂ ਕਰ ਸਕਦੀ। ਰਾਸ਼ਟਰਪਤੀ ਆਪਣੇ ਆਪ ਚ ਸ਼ਕਤੀ ਹੈ। ਹੁਣ ਰਾਸ਼ਟਰਪਤੀ ਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਵੀ ਮੁੱਖ ਜੱਜ ਨੂੰ ਸਹੁੰ ਚੁਕਾਈ ਜਾਵੇ, ਪੰਜਾਬ ਦਾ ਰਾਜਪਾਲ ਤੇ ਚੰਡੀਗੜ੍ਹ ਦਾ ਪ੍ਰਬੰਧਕ ਗੁਲਾਬ ਚੰਦ ਕਟਾਰੀਆ ਉਹ ਇਹਨੂੰ ਸਹੁੰ ਚੁਕਾਵੇ। ਅੱਜ ਸਵੇਰੇ ਸਹੁੰ ਚੁੱਕ ਸਮਾਗਮ 9:30, ਲੇਕਿਨ ਬੀਤੇ ਕੱਲ ਪੰਜਾਬ ਸਰਕਾਰ ਨੇ ਮਤਾ ਪਾਸ ਕੇ ਕਰਤਾ ਵੀ ਇਹ ਸਾਡੀ ਮਜ਼ਦੂਰੀ ਮਨਜ਼ੂਰੀ ਤੋਂ ਬਗੈਰ ਨਹੀਂ ਲਾਇਆ ਜਾ ਸਕਦਾ ਵਾ। ਉਹਨਾਂ ਰਾਸ਼ਟਰਪਤੀ ਨੂੰ, ਚੀਫ ਜਸਟਿਸ ਸੁਪਰੀਮ ਕੋਰਟ ਨੂੰ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖੇ। ਹੁਣ ਸਵਾਲ ਇੱਥੇ ਪੈਦਾ ਹੁੰਦਾ ਵਾ ਵੀ ਪੰਜਾਬ ਸਰਕਾਰ ਸੁੱਤੀ ਕਿਉਂ ਰਹੀ? ਪੰਜਾਬ ਸਰਕਾਰ ਨੂੰ ਇਹਨਾਂ ਨੇ ਚਿੱਠੀ ਲਿਖੀ ਬਕਾਇਦਾ ਤੌਰ ਤੇ 10 ਅਗਸਤ ਨੂੰ ਚਿੱਠੀ ਲਿਖੀ ਵੀ ਤੁਸੀਂ ਆਪਣੀ ਰਾਏ ਦਿਓ ਵੀ ਅਸੀਂ ਇਹਨੂੰ ਚੀਫ ਜਸਟਿਸ ਲਾ ਰਹੇ ਹਾਂ। ਇਹਨਾਂ ਆਪਣੀ ਰਾਏ ਨਹੀਂ ਭੇਜੀ, ਰਾਏ ਭੇਜ ਸਕਦੇ ਆ, ਇਹ ਨਹੀਂ ਕਹਿ ਸਕਦੇ ਫਲਾਣਾ ਦਾ ਢਿੰਗਣਾ, ਇਹ ਨਹੀਂ ਕਹਿ ਸਕਦੇ, ਰਾਏ ਭੇਜ ਸਕਦੇ। ਇਹਨਾਂ ਨੇ 5 ਸਤੰਬਰ ਤੱਕ ਆਪਣੀ ਕੋਈ ਰਾਏ ਨਹੀਂ ਭੇਜੀ। ਇਹਨਾਂ ਦੇ ਮੁਕਾਬਲੇ ਪੰਜਾਬ ਦੇ ਰਾਜਪਾਲ ਨੇ, ਚੰਡੀਗੜ੍ਹ ਦੇ ਪ੍ਰਬੰਧਕ ਨੇ, ਹਰਿਆਣੇ ਦੇ ਰਾਜਪਾਲ ਨੇ ਤੇ ਹਰਿਆਣਾ ਦੀ ਸਰਕਾਰ ਨੇ ਆਪਣੀ ਰਾਏ ਜਿਹੜੀ ਸੀ ਉਹ 12 ਤੇ 13 ਤਰੀਕ ਨੂੰ ਅਗਸਤ ਨੂੰ ਜਿਹੜੀ ਉਹਨੂੰ ਭੇਜ ਦਿੱਤੀ ਵੀ ਅਸੀਂ ਸਹਿਮਤ ਹੈ ਤੈਨੂੰ ਲਗਾ ਦਿੱਤਾ ਜਾਵੇ। ਹੁਣ ਪੰਜਾਬ ਸਰਕਾਰ ਕਹਿੰਦੀ ਮੌਕਾ ਤਾਂ ਮੌਕਾ ਦੇ ਦਿੱਤਾ ਉਹਨਾਂ ਨੇ, ਤੁਹਾਨੂੰ ਚਿੱਠੀ ਲਿਖੀ ਵੀ ਤੁਸੀਂ ਆਪਣੀ ਰਾਏ ਦਿਓ, ਜੇ ਤੁਸੀਂ ਆਪਣੀ ਰਾਏ ਨਹੀਂ ਦਿਓਗੇ ਤੇ ਫਿਰ ਤੁਹਾਡੇ ਕਹਿਣ ਤੇ ਕੁਛ ਹੋਣ ਵਾਲਾ ਨਹੀਂ, ਤੁਸੀਂ ਰਾਏ ਦੇਣੀ ਆਪਣੀ। ਹੁਣ ਅੱਜ ਇਹਨਾਂ ਨੇ ਕੀ ਕੀਤਾ, ਉਹਦਾ ਬਾਈਕਟ ਕੀਤਾ। ਅੱਜ ਉਹਨਾਂ ਦੀ ਸਹੁੰ ਚੁੱਕ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸਟੇਜ ਤੇ ਖਾਲੀ ਪਈ ਸੀ, ਨਾ ਕੋਈ ਮੰਤਰੀ ਗਿਆ ਨਾ ਕੋਈ ਸੰਤਰੀ ਉੱਥੇ ਗਿਆ। ਹਾਂ ਜਿਹੜੇ ਸਾਡੇ ਐਡਵੋਕੇਟ ਜਨਰਲ ਸੀਗੇ, ਚੀਫ ਸੈਕਟਰੀ ਸੀ, ਉਹਨਾਂ ਦੇ ਜਾਣਾ ਜਾਣਾ ਸੀ ਐਜ ਏ ਆਫੀਸਰ ਉੱਥੇ
1: ਜੀ।
0: ਹੁਣ ਇੱਥੋਂ ਤੱਕ ਜਿਹੜੇ ਸਾਡੇ ਅਡੀਸ਼ਨਲ ਸੋਲੀਸਿਟਰ ਜਨਰਲ ਹੈਗੇ ਨੇ ਸੱਤਿਆਪਾਲ ਜੈਨ, ਉਹਨਾਂ ਨੇ ਕਿਹਾ ਜੀ ਸਾਡਾ ਕੋਈ ਕਸੂਰ ਨਹੀਂ, ਕੇਂਦਰ ਦਾ ਕੋਈ ਕਸੂਰ ਨਹੀਂ, ਮਾਮਲਾ ਕੁਲਜੀਮ ਕੋਲੇ ਹੁੰਦਾ, ਕੁਲਜੀਮ ਆਪਣੀ ਜਿਹੜੀ ਆ ਰਿਪੋਰਟ ਭੇਜਦਾ ਵਾ ਰਾਸ਼ਟਰਪਤੀ ਨੂੰ, ਤੇ ਉਹਦੇ ਵਿੱਚ ਜੇ ਤੁਸੀਂ ਰਾਏ ਤੁਸੀਂ ਸਟੇਟ ਦੀ ਲੈਂਦੇ ਹੋ ਤਾਂ ਵੀ ਠੀਕ, ਨਹੀਂ ਲੈਂਦੇ ਤਾਂ ਵੀ ਕੋਈ ਗੱਲ ਨਹੀਂ, ਉਹ ਰਾਸ਼ਟਰਪਤੀ ਨੇ ਨਿਯੁਕਤੀ ਕਰਨੀ। ਇੱਥੇ ਰਾਏ ਮੰਗੀ ਗਈ, ਬਾਕੀ ਨਹੀਂ ਦੇਤੀ, ਰਾਏ ਨਹੀਂ ਦਿੱਤੀ, ਫਿਰ ਕਸੂਰ ਕਿਦਾਂ ਹੋਇਆ? ਹੁਣ ਮੁੱਖ ਮੰਤਰੀ ਸਾਹਿਬ ਨੇ ਮੇਰੇ ਪੁੱਛਣ ਦੇ ਬਗੈਰ ਕਿਵੇਂ ਲਾ ਸਕਦੇ? ਉਹ ਭਾਈ ਕਾਨੂੰਨ ਤੇ ਪੜ੍ਹ ਲਓ, ਕਾਨੂੰਨ ਕੀ ਕਹਿ ਰਿਹਾ? ਉਹ ਆਪਣੀਆਂ ਧਰਾਵਾਂ ਕੀ ਨੇ, ਫਲਾਣੀ ਧਰਾ ਤੀਗਰੀ ਧਰਾ, ਰਾਸ਼ਟਰ ਵਿੱਚ ਉੱਪਰ ਕੋਈ ਨਹੀਂ ਹੈਗਾ। ਇੱਥੇ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਵੀ ਚਿੱਠੀ ਲਿਖੂਗਾ ਤੇ ਬੇਨਤੀ ਕਰੂਗਾ, ਉੱਥੇ ਉੱਪਰ ਨਹੀਂ ਹੈਗਾ। ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਹੋਰ ਜੋੜ ਦਿਆਂ, ਨਾਲ ਸਾਡੇ ਮਿਜ਼ਾਈਲ ਮੈਨ ਅਬਦੁਲ ਕਲਾਮ ਉਹ ਜਾਂਦੇ ਨੇ ਆਰਮੀ ਦੇ ਵਿੱਚ, ਏਅਰਫੋਰਸ ਦੇ ਵਿੱਚ ਪਾਇਲਟ ਭਰਤੀ ਹੋਣ ਵਾਸਤੇ, ਉਹ 1-2 ਅਟੈਂਪਟ ਦਿੰਦੇ ਆ, ਕਾਮਯਾਬ ਨਹੀਂ ਹੁੰਦੇ। ਵੇਖੋ ਕਿਸਮਤ ਦੀਆਂ ਖੇਡਾਂ, ਮੁੜਕੇ ਉਹ ਜਦੋਂ ਰਾਸ਼ਟਰਪਤੀ ਬਣਦੇ ਤੇ 3 ਸੈਨਾਵਾਂ ਦੇ ਮੁਖੀ ਮੁਖੀ ਉਹਦੀ ਡਿਸਪੋਜ਼ਲ ਦੇ ਬਾਹਰ ਬੈਠੇ ਹੁੰਦੇ ਸਲੂਟ ਮਾਰਨ ਵਾਸਤੇ ਉਹਨੂੰ। ਕਿਸਮਤ ਦੀਆਂ ਖੇਡਾਂ ਵੇਖੋ। ਇਸ ਕਰਕੇ ਰਾਸ਼ਟਰਪਤੀ ਰੁਤਬਾ ਜਿਹੜਾ ਇੰਡੀਆ ਚ ਬਹੁਤ ਉੱਚਾ ਵਾ, ਰਾਸ਼ਟਰਪਤੀ ਮਨਜ਼ੂਰੀ ਦਿੱਤੀ, ਜੇ ਪੰਜਾਬ ਸਰਕਾਰ ਹੁਣ ਵਾਧੂ ਤਲਵਾਰਾਂ ਮਾਰੀ ਜਾਊਗੀ, ਪਾਣੀ ਸੋਟੇ ਮਾਰੀ ਜਾਊਗੀ, ਕੁਛ ਨਹੀਂ ਬਣਨਾ ਇਹਨਾਂ ਦਾ। ਹੁਣ ਇਹ ਜੀ ਜ਼ਰੂਰ ਆ, ਅੱਜ DA ਦਾ ਕੇਸ ਲੱਗਾ ਸੀ ਉੱਥੇ, ਕਿਉਂਕਿ DA ਦਾ ਕੇਸ ਲੱਗਿਆ 7 ਤਰੀਕ ਉਹਨਾਂ ਵੇਟ ਕੀਤੀ ਸੀ, ਇਹਨਾਂ ਨੇ ਮਾਨੀ ਦਾ ਕੇਸ ਪਾਇਆ ਸੀ ਮੁਲਾਜ਼ਮਾਂ ਨੇ, ਉਹ ਸੁਣਵਾਈ ਨਹੀਂ ਅੱਜ ਕੀਤੀ। ਉਹਨਾਂ ਕਿਹਾ ਜੀ ਅੱਜ ਨਹੀਂ ਕਰਨੀ, 10 ਤਰੀਕ ਨੂੰ ਸੁਣਵਾਈ ਕਰਾਂਗੇ। ਤੇ ਮੈਨੂੰ ਜਿਸ ਤੋਂ ਉਮੀਦ ਆ ਇਹ ਕੇਸ ਲੱਗਾ ਚੀਫ ਜਸਟਿਸ ਦੀ ਆਪਣੀ ਜਿਹੜੀ ਕੋਰਟ ਦੇ ਵਿੱਚ, ਹੋ ਸਕਦਾ ਵੀ 10 ਤਰੀਕ ਨੂੰ ਉਹ ਕਿਸੇ ਹੋਰ ਬੈਂਚ ਨੂੰ ਦੇ ਦੇਣ, ਕਿਉਂਕਿ ਪੰਜਾਬ ਵਾਲੀ ਸਰਕਾਰ ਵਾਲੇ ਬਹੁਤੇ ਹੈ ਤੇ ਇੱਦਾਂ ਦੇ ਹੀ ਹੈ ਨਾ, ਜੇ ਕਿਤੇ ਇਹਨਾਂ ਦੇ ਖਿਲਾਫ਼ ਫੈਸਲਾ ਆ ਗਿਆ ਤਾਂ ਉਹਨਾਂ ਕਹਿਣਾ ਜੀ ਚੀਫ਼ ਜਸਟਿਸ

0: ਕਰਕੇ ਸਾਡੇ ਖਿਲਾਫ਼ ਦਿੱਤਾ ਵਾ। ਇਸ ਕਰਕੇ ਪੋਸੀਬਿਲਟੀ ਜਿਹੜੀ ਸਰਕਾਰ ਨਾਲ ਮਾਮਲੇ ਨੇ ਉੱਥੋਂ ਸੰਕੋਚ ਕਰਨ ਚੀਫ ਜਸਟਿਸ ਆਪਣੇ ਆਪ ਨੂੰ ਕਿ ਮੈਂ ਇਹਨਾਂ 'ਚ ਆਪਣਾ ਕੋਈ ਫੈਸਲਾ ਨਾ ਦੇਵਾਂ, ਇਹਨਾਂ ਦਾ ਕੇਸ ਕੋਈ ਨਾ ਸੁਣਨ ਜੀ।
1: 905-813-1320, 905-6611-1350। ਪੰਜਾਬ ਸਰਕਾਰ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਲਈ ਵਿਸ਼ੇਸ਼ ਇਜਲਾਸ ਸੱਦੇਗੀ ਜੀ?
0: ਪਹਿਲੀ ਗੱਲ ਤੇ ਆ ਵੀ ਕਿਸਾਨਾਂ ਨਾਲ ਜਿਸ ਤਰੀਕੇ ਨਾਲ ਇਹਨਾਂ ਦੀ ਵਿਗੜੀ ਪਈ ਹੈ ਉਹ ਇਹਨਾਂ ਨੂੰ ਮਹਿੰਗੀ ਜ਼ਰੂਰ ਪਊਗੀ। 2022 ਦੇ ਵਿੱਚ ਕਿਸਾਨਾਂ ਤੇ ਮੁਲਾਜ਼ਮਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਸੀਗੀਆਂ ਅੱਖਾਂ ਤੇ ਪੱਟੀ ਬੰਨ ਕੇ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਬਟਨ ਦਬਾਇਆ ਸੀਗਾ। ਲਿਖ ਇਸ ਵਾਲੀ ਸਿਚੁਏਸ਼ਨ ਨਾ ਤੇ ਕਿਸਾਨਾਂ ਨਾਲ ਬਣਦੀ ਨਾ ਮੁਲਾਜ਼ਮਾਂ ਨਾਲ ਬਣਦੀ। ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਕਰਨ ਵਾਲਿਆਂ ਦੇ ਵਿੱਚ ਸਾਡੇ ਜਿਹੜੇ ਜੇ ਮੁੱਖ ਮੰਤਰੀ ਸਾਹਿਬ ਆਪ ਸ਼ਾਮਿਲ ਨਹੀਂ ਹੋਏ ਉਸ ਮੀਟਿੰਗ ਦੇ ਵਿੱਚ ਜਿਹੜੇ ਨੇ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਗੁਰਬੀਰ ਸਿੰਘ ਖੁੱਡੀਆ ਨੇ ਉਹ ਸ਼ਾਮਿਲ ਹੋਏ ਨੇ। ਤੁਸੀਂ ਆਪ ਸਿਆਣੇ ਹੋ ਕਿ ਮੁੱਖ ਮੰਤਰੀ ਸ਼ਾਮਿਲ ਹੋਣ ਤੇ ਬਹੁਤ ਚੰਗੀ ਗੱਲ ਸੀਗੀ, ਲੇਕਿਨ ਮੁੱਖ ਮੰਤਰੀ ਦਾ ਜਿਹੜਾ ਕਿਸਾਨਾਂ ਨਾਲ ਪਹਿਲਾਂ ਪੰਗਾ ਪੈ ਚੁੱਕਾ ਜਦੋਂ ਉਹਨਾਂ ਨੇ ਕਿਸਾਨ ਉੱਥੋਂ ਭਜਾ ਦਿੱਤੇ ਸੀ ਵੀ ਦੌੜ ਜੇ ਤੋਂ ਤੁਹਾਡੀ ਕੋਈ ਗੱਲ ਨਹੀਂ ਸੁਣੀ। ਹੁਣ ਉਸ ਚੀਜ਼ ਨੂੰ ਲੈ ਕੇ ਕੱਲ੍ਹ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨਾਲ ਗੱਲਬਾਤ ਕੀਤੀ ਆ। ਉਹ ਗੱਲਬਾਤ ਕਹਿਣ ਤੋਂ 6-2.5 ਘੰਟੇ ਗੁਰਮੀਤ ਸਿੰਘ ਖੁੜੀਆ ਨਾਲ ਜਿਹੜੀ ਉਹ ਗੱਲਬਾਤ ਚੱਲੀ ਹੈ। ਮੁੱਖ ਮੰਤਰੀ ਤਾਂ ਆਪਣੇ ਪੱਧਰ ਤੇ ਕੋਈ ਫੈਸਲਾ ਲੈਣ ਦੀ ਸਮਰੱਥਾ ਰੱਖਦੇ ਆ, ਲੇਕਿਨ ਮੰਤਰੀ ਦੀ ਹਾਲਤ ਇੱਕ ਚਾਬੀ ਭਰੇ ਖਿਡੌਣੇ ਵਰਗੀ ਹੁੰਦੀ ਹੈ ਵੀ ਜਿੰਨਾ ਕੁ ਸਮਝਾ ਕੇ ਬੋਲਿਆ ਹੁੰਦਾ ਉਨਾ ਕੀ ਬੋਲਣਾ, ਵੱਧ ਨਹੀਂ ਤੁਸੀਂ ਬੋਲਣਾ। ਹੁਣ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਡੀਆਂ ਮੰਗਾਂ ਦੇ ਹੱਕ ਜੋ ਤੁਸੀਂ ਕਹਿਣਾ ਚਾਹੁੰਦੇ ਸਾਨੂੰ ਲਿਖਤੀ ਦਿਓ। ਕਿਸਾਨਾਂ ਨੇ ਇਹ ਗੱਲ ਕਹੀ ਆ ਅਸੀਂ ਦੀਵਾਨੀ ਕਲਾਮੀ ਤੁਹਾਡੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰਦੇ। ਜੇ ਉਹਨਾਂ ਨੇ ਕਹਿਤਾ ਯਕੀਨ ਨਹੀਂ ਕਰਦੇ ਤੇ ਹੁਣ ਇਹ ਕਹਿੰਦੇ ਸਰਕਾਰ ਵਾਲੇ ਵੀ ਅਸੀਂ ਇੱਕ ਵਿਸ਼ੇਸ਼ ਇਜਲਾਸ ਸੱਦਾਂਗੇ ਪੰਜਾਬ ਵਿਧਾਨ ਸਭਾ ਦਾ
1: ਜੀ।
0: ਜੇ ਉਹ ਇਜਲਾਸ ਸੱਦਦੇ ਨੇ ਉਹਦੇ ਵਿੱਚ ਕੀ ਫੈਸਲੇ ਲੈਂਦੇ ਨੇ, ਇਹਨਾਂ ਕੋਲ ਆਪਣੇ ਕੋਲ ਤੇ ਪਾਵਰ ਕੋਈ ਹੈ ਨੀ। ਕੇਂਦਰ ਨੂੰ ਮਤਾ ਪਾ ਕੇ ਲਿਖਣਾ, ਹੋਰ ਤਾਂ ਕੁਛ ਕਰਨਾ ਨੀ, ਸੰਘਰਸ਼ ਕਰਨ ਦੀ ਸ਼ਕਤੀ ਨੀ ਹੈਗੀ। ਵੱਧ ਤੋਂ ਵੱਧ ਕੇਂਦਰ ਨੂੰ ਲਿਖ ਦੇਣਗੇ। 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਆਏ ਸੀ ਤੇ ਤੁਹਾਨੂੰ ਪਤਾ ਜਦੋਂ ਉਹ ਐਕਟ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਕੀ ਹੋਇਆ ਸੀ? ਕੁਝ ਵੀ ਨੀ। ਉਹ ਜਿਹੜਾ ਐਕਟ ਲੈ ਕੇ ਆਏ ਸੀਗੇ ਉਹ ਵੀ ਜਿਹੜਾ 2018 ਚ ਸੁਪਰੀਮ ਕੋਰਟ ਨੇ ਰੱਦ ਕਰਤਾ ਸੀਗਾ ਕਿ ਤੁਹਾਨੂੰ ਇਹ ਅਧਿਕਾਰ ਹੀ ਨਹੀਂ ਤੁਸੀਂ ਐਕਟ ਲੈ ਕੇ ਆਓ। ਹੁਣ ਇਹ ਕੀ ਕਰਨਗੇ, ਮਤਾ ਭਰ ਕੇ ਭੇਜਣਗੇ ਅੱਗੇ ਸਰਕਾਰ? ਭਾਰਤੀ ਜਨਤਾ ਪਾਰਟੀ ਤੇ ਡਿਪੈਂਡ ਕਰਦਾ ਵੀ ਉਹ ਇਹਨਾਂ ਦੇ ਮਤੇ ਤੇ ਕੋਈ ਕੰਮ ਕਰਦੀ ਕਿ ਨਹੀਂ ਕਰਦੀ, ਉਹਨੂੰ ਜਿਹੜੀ ਉਹ ਪ੍ਰਵਾਨਗੀ ਰਾਸ਼ਟਰਪਤੀ ਦਿੰਦਾ ਰਾਜਪਾਲ ਦਿੰਦਾ ਕਿ ਦਿੰਦਾ ਇਹ ਪਤਾ ਕੋਈ ਨਹੀਂ ਹੁੰਦਾ
1: ਜੀ।
0: ਲੇਕਿਨ ਦੂਜੇ ਪਾਸੇ ਭਾਜਪਾ ਇਹ ਗੱਲ ਕਹੀ ਇਹ ਜਾਣਦੀ ਹੈ ਵੀ ਜੇਕਰ ਇਸ ਵਾਰੀ ਅਸੀਂ ਪੰਜਾਬ ਚ ਕੁਛ ਨਾ ਕਰ ਸਕੇ ਤੇ ਫਿਰ ਕਦੀ ਵੀ ਨਹੀਂ ਕਰ ਸਕਦੇ, ਉਹ ਇਹ ਧਾਰਨਾ ਲੈ ਕੇ ਚੱਲਦੇ। ਉਹ ਹਰ ਗੱਲ ਨੂੰ ਬੜੀ ਬਰੀਕੀ ਨਾਲ ਲੈਂਦੇ ਆ, ਉਹਨਾਂ ਦੀ ਮਾਨਸਿਕਤਾ ਹਮੇਸ਼ਾ ਹੀ ਸਾਧ ਲਾਉਣ ਦੀ ਹੁੰਦੀ ਤੇ ਇਸ ਗੱਲ ਚ ਮੁਹਾਰਤ ਵੀ ਰੱਖਦੇ
1: ਹੋ।
0: ਓਵੈਸੀ ਅਸਾਸੂਦੀਨ ਓਵੈਸੀ ਜਿਹੜਾ ਹੈਗਾ ਉਹਦੀ ਪਾਰਟੀ ਹੈਗੀ AIMIM, ਇਹ ਉਹਦੇ ਪ੍ਰਧਾਨ ਨੇ। ਇਹ ਜਿੱਥੇ ਵੀ ਜਾਂਦੇ ਨੇ ਆਪਣੇ ਮੁਸਲਮ ਆਪਣੀਆਂ ਮੁਸਲਮਾਨਾਂ ਦੀਆਂ ਵੋਟਾਂ ਪਾੜਨ ਵਾਸਤੇ ਆਪਣੇ ਮੀਡੀਆ ਕਰ ਦਿੰਦੇ ਆ। ਉਹਦਾ ਮਤਲਬ ਇਹ ਆ ਵੀ ਮੁਸਲਮਾਨਾਂ ਦੀਆਂ ਵੋਟਾਂ ਵੰਡੀਆਂ ਜਾਂਦੀਆਂ ਨੇ ਤੇ ਜਿੱਤ ਭਾਜਪਾ ਲਾ ਜਾਂਦਾ, ਸਿੱਧੇ ਤੌਰ ਤੇ ਇਹ ਉਹਨਾਂ ਦੀ ਮਦਦ ਕਰਦੇ ਨੇ। ਇਹਨਾਂ ਦਾ ਇੱਕ ਲੀਡਰ ਆ ਆਸਮ ਵਕਾਰ, ਜਿਹਦੀ ਬੁਰਕੀ ਸਾਂਝੀ ਸੀ ਓਵੈਸੀ ਨਾਲ, ਉਹਨੇ ਹੁਣ ਕੋਈ ਪਾਰਟੀ ਛੱਡਤੀ ਤੇ ਕਾਂਗਰਸ ਚਲਾ ਗਿਆ। ਉਹਨੇ ਇੰਨੀ ਗੱਲ ਕਹੀ ਆ ਵੀ ਅਸੀਂ ਸਿੱਧੇ ਰੂਪ ਵਿੱਚ ਭਾਜਪਾ ਦੀ ਬੀ ਟੀਮ ਸੀਗੇ, ਜਿੱਥੇ ਜਾਂਦੇ ਅਸੀਂ ਭਾਜਪਾ ਦੀ ਮਦਦ ਕਰਦੇ ਸੀ, ਆਪਣੇ ਬੰਦੇ ਖੜੇ ਕਰਦੇ ਸੀਗੇ ਤੇ ਭਾਜਪਾ ਨੂੰ ਜਿਤਾਉਂਦੇ ਸੀ ਤੇ ਬਾਕੀ ਨੂੰ ਹਰਾਉਂਦੇ ਸੀ। ਹੁਣ ਭਾਜਪਾ ਵਾਲੇ ਪੂਰੀ ਤਿਆਰੀ ਚ ਨੇ, ਉਹ ਚੁਣੌਤੀਆਂ ਨੀਤੀ ਦੇ ਅਨੁਸਾਰ ਫੈਸਲੇ ਲੈ ਰਹੇ ਨੇ, ਆਪਣੀ ਮੰਜ਼ਿਲ ਵੱਧ ਰਹੇ ਨੇ। ਅਕਾਲੀ ਦਲ ਦੇ ਵੱਖ ਵੱਖ ਗੁੱਟਾਂ ਨਾਲ ਭਾਵੇਂ ਉਹ ਕਹੀ ਜਾਣ ਨਾ ਕਰੀ ਜਾਣ, ਲੇਕਿਨ ਉਹ ਸਾਰਿਆਂ ਗੁੱਟਾਂ ਨਾਲ ਸੰਪਰਕ ਦੇ ਵਿੱਚ
1: ਜੀ।
0: ਇਹ ਕਿਤੇ ਸਾਰਿਆਂ ਗੁੱਟਿਆਂ ਨੂੰ ਇਕੱਠੇ ਕਰਕੇ ਤੇ ਉਹ ਆਪਣੀ ਬਾਜੀ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਫਿਰ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਣਾ ਮੁਸ਼ਕਿਲ ਹੋ ਜਾਏ। ਲੇਕਿਨ ਇਹ ਵੀ ਇੰਨਾ ਸੰਭਵ ਨਹੀਂ ਵੀ ਤਿੰਨੇ ਗਰੁੱਪ ਇੰਨੀ ਜਲਦੀ ਇਕੱਠੇ ਹੋ ਜਾਣ। ਜਿਹੜੀ ਸਾਡੀ ਪੰਜਾਬ ਦੀ ਚੋਣਾਂ ਨੇ ਪਹਿਲਾਂ ਇਹ ਸੀਪੀ ਨਵੰਬਰ ਦਸੰਬਰ ਚ ਹੋ ਜਾਣਗੀਆਂ। ਲੇਕਿਨ ਹੁਣ ਚੋਣ ਕਮਿਸ਼ਨ ਨੇ ਕੀ ਕੀਤਾ, ਜਿਹੜੀ ਮਰਦਮਸ਼ੁਮਾਰੀ ਫਰਵਰੀ ਦੇ ਵਿੱਚ ਕਰਾਉਣੀ ਸੀ ਇਹਨਾਂ ਨੇ, ਉਹ ਮਰਦਮਸ਼ੁਮਾਰੀ ਹੁਣ ਜਾ ਕੇ ਦਸੰਬਰ ਚ ਕਰਾ ਰਹੇ ਨੇ। ਜੇ ਦਸੰਬਰ ਚ ਹੁੰਦੀ ਤੇ ਫਿਰ ਨੈਚੁਰਲੀ ਚੋਣਾਂ ਫਰਵਰੀ ਚ ਹੋਣਗੀਆਂ। ਉਮੀਦ ਆ ਵੀ ਚੋਣਾਂ ਫਰਵਰੀ ਦੇ ਆਖਰੀ ਹਫ਼ਤੇ ਚ ਹੋਣਗੀਆਂ, ਉਹਨਾਂ ਚਿਰ ਆਪਣੀਆਂ ਗੋਟੀਆਂ ਭਾਜਪਾ ਪੂਰੀ ਤਰੀਕੇ ਨਾਲ ਫਿੱਟ ਕਰੇਗੀ, ਪੂਰੀ ਕੋਸ਼ਿਸ਼ ਕਰੇਗੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਅਸੀਂ ਕਿਸੇ ਤਰੀਕੇ ਨਾਲ ਬਣਾਈਏ।
1: ਜੀ ਭੱਟੀ ਸਾਹਿਬ, ਟਾਈਮ ਸਾਨੂੰ ਹੁਣ ਆਗਿਆ ਨਹੀਂ ਦੇ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕੱਲ ਦੇ ਪ੍ਰੋਗਰਾਮ ਦੇ ਵਿੱਚ ਭਾਓ ਜੀ ਹਾਜ਼ਰ ਹੋਣਗੇ। ਹਾਂਜੀ,
0: ਜਾਂ ਤੇ ਐਡਵਾਂਸ ਕਰ ਦਿਓ ਜਾਂ ਤਾਂ ਹੋਰ ਲੇਟ ਕਰ ਦਿਓ।
1: ਬਸ ਪਤਾ ਕੀ ਹੋਇਆ ਸੀ, ਅੱਜ ਥੋੜੀ ਜਿਹੀ ਤਕਨੀਕੀ ਪ੍ਰੋਬਲਮ ਸਾਨੂੰ ਫੇਸ ਥੋੜੀ ਕਰਨੀ ਪੈ ਰਹੀ ਸੀ, ਤਾਂ ਕਰਕੇ ਸਾਨੂੰ ਲੇਟ ਸਟਾਰਟ ਕਰਨਾ ਪਿਆ।
0: ਹੋਰ ਕੰਪਲੀਟ ਕਰ ਦਿਓ ਤਾਂ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਪਾਂ।
1: ਨਹੀਂ ਕੋਈ ਗੱਲ ਨਹੀਂ ਜੀ, ਕੱਲ ਤੋਂ ਸਾਰਾ ਰੈਗੂਲਰ ਹੀ ਹੋਵੇਗਾ ਜੀ। ਅਗੇਨ ਇੱਥੇ ਤਾਰਾਂ ਤੂਰਾਂ ਜੋੜ ਰਹੇ ਨੇ ਤਾਂ ਕਰਕੇ ਥੋੜਾ ਜਿਹਾ ਸਾਨੂੰ ਲੇਟ ਹੋ ਰਿਹਾ ਪੈ ਰਿਹਾ ਸੀ।
0: ਨੈਸ਼ਨਲ ਟੀਵੀ ਤੇ ਹੁੰਦਾ ਕੀ ਸਾਢੇ 8 ਪੌਣੇ 9 ਤੱਕ ਵੀ ਰਾਤ ਪ੍ਰੋਗਰਾਮ ਦਾ?
1: ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ। ਕੋਈ ਗੱਲ ਨੀ ਪਟੀ ਸਾਹਿਬ, ਆਫ ਦੀ ਗੱਲਬਾਤ ਕਰ ਲਾਂਗੇ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਥੈਂਕ ਯੂ ਪਟੀ ਸਾਹਿਬ, ਥੈਂਕ ਯੂ ਸੋ ਮਚ। ਇਹ ਸਨ ਸੀ ਸਰਦਾਰ ਜਸਬੀਰ ਸਿੰਘ ਭੱਟੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਬੈਕ ਟੂ ਨਾਰਮਲ ਸਭ ਹੋ ਜਾਏਗਾ ਜੀ। ਇੱਥੇ ਛੁੱਟੀ ਹੈ, ਲੌਂਗ ਵੀਕਐਂਡ ਹੈ, ਤਾਂ ਕਰਕੇ ਕਾਫੀ ਕੁਛ ਸਾਨੂੰ ਉੱਤੇ ਥੱਲੇ ਕਰਨਾ ਪੈ ਰਿਹਾ ਜੀ। ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਵਾਪਸ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: महल।
1: ओ यार ना आता दस दे।
0: स्वीट महल, स्वीट महल, स्वीट महल।
2: टॉप क्वालिटी आला साफ सुथरा वेज ते नॉन वेज खाना, 100 to 1000 बंदिया दी केटरिंग ली पूरा इंतजाम। स्वीट महल दे नवे ते 300 केटरिंग ट्रक विच। स्वीट महल रेस्टोरेंट इन रेक्सडेल, 416-699-9991।
0: स्वीट महल।
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist,
3: HK Movers.
6: HK Movers.
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
9: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
10: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਡ, ਮੋਸਟ ਇਫੈਕਟਿਵ।
11: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
12: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
3: Shahar di awaz, dilan di pukar. Your city, your voice, your radio star. Aagya fer to ek var. Tuhada apna CJMR 1320. CJMR 1320.
4: All right, ek vari fer to swagat hai CJMR 1320 di is khoobsurat 70 saal purana program 1320 CJMR dilan di awaz dilan di pukar kafi gap to baad taqreeban 3-4 mahine di gap to baad 1320 mud akashwani diyan lehran te aa chuka hai ji bahut bahut shukriya dhanwad tuhadi off the airs calls aa rahe ne ji and changa lagda hai jadon tusi sada jehda program nu YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਦੇਖ ਰਹੇ ਹੋ ਰੰਗਲਾ ਪੰਜਾਬ ਤੇ ਐਪ ਤੇ ਦੇਖ ਰਹੇ ਹੋ CJMR 1320 ਦੇ ਐਪ ਤੇ ਦੇਖ ਰਹੇ ਹੋ ਜੇ ਟੈਸਲਾ ਦੀਆਂ ਗੱਡੀਆਂ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਆਈ ਹਾਰਟ ਰੇਡੀਓ ਨੂੰ ਡਾਊਨਲੋਡ ਕਰ ਲਓ ਜਾਂ ਤੁਸੀਂ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਲਓ ਸੁਣ ਸਕਦੇ ਹੋ ਲੋਕਲ ਨੰਬਰ ਜਿਸ ਦੇ ਥਰੂ ਸਾਨੂੰ ਤੁਸੀਂ ਸੁਣ ਸਕਦੇ ਹੋ 647-910-1320 647-910-1320 ਤੇ ਕਾਲ ਕਰਕੇ ਤੁਸੀਂ ਲਾਈਵ ਸੁਣ ਸਕਦੇ ਹੋ ਕਾਫੀ ਤਕਰੀਬਨ 5-6 ਮਹੀਨਿਆਂ ਤੋਂ 1320 ਸਾਡੇ ਤੋਂ ਵਾਂਝਿਆ ਹੋ ਗਿਆ ਸੀ ਤੇ ਹੁਣ ਦੁਬਾਰਾ ਮੁੜ ਚਾਵਲਾ ਨਿਊਜ਼ ਨੈਟਵਰਕ ਦੇ ਹੇਠਾਂ ਇਹ ਸਟੇਸ਼ਨ ਸਾਡੀ ਨਿਗਰਾਨੀ ਹੇਠ ਹੈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਡੇ 1 ਤੋਂ 1997 ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ ਇਹ ਜੋ ਪੌਦਾ ਲਾਇਆ ਸੀ ਅੱਜ ਇਹ ਦਰਖਤ ਬਣ ਚੁੱਕਾ ਜੀ ਤੇ ਸਾਡੇ ਰੱਬ ਵਰਗੇ ਸਰੋਤੇ ਸਪੋਂਸਰਸ ਟਾਹਣੀਆਂ ਨੇ ਜੀ ਇਸ ਦਰਖਤ ਦੀਆਂ ਤੇ ਇਸ ਦਰਖਤ ਨੂੰ ਹੋਰ ਮਜ਼ਬੂਤ ਕਰ ਦਿੱਤਾ ਜੀ ਵਾਪਸ ਮੁੜ ਕਰ ਆਏ ਆ 1320 AM ਦੇ ਉੱਤੇ ਬਹੁਤ ਸਾਰੇ ਹੋਰ ਸਰਪ੍ਰਾਈਜ਼ ਤੁਹਾਨੂੰ ਅੱਗੇ ਚੱਲ ਕੇ ਦੇਵਾਂਗੇ ਜ਼ਰੂਰ ਪਰੰਤੂ ਆਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਪੱਤਰਕਾਰੀ ਦੇ ਬਾਬਾ ਬੋਰਡ ਸੈਟਰਡੇ ਸੰਡੇ ਤੁਸੀਂ ਇਹਦੀ ਆਵਾਜ਼ ਸੁਣਦੇ ਸੀ ਤੇ ਹੁਣ ਵੀਕਡੇ ਤੇ ਵੀ ਸੁਣਿਆ ਜਾਵੇਗਾ ਜੀ ਜਗਰਾਓਂ ਸ਼ਹਿਰ ਤੋਂ ਸਾਡੇ ਨਾਲ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਜੀ ਤੇ ਬਸ ਲਾਈਨ ਜੁੜ ਚੁੱਕੀ ਹੈ ਜੀ ਤੇ ਕਰਦੇ ਹਾਂ ਅਸੀਂ ਰਾਣਾ ਜੀ ਦਾ ਸਵਾਗਤ ਜਿਸ ਨੂੰ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲ ਤੇ ਸੁੱਖਾ ਢੇਸੀ ਜੀ ਹੋਣਾ ਵੱਲੋਂ ਇਸ ਸੈਗਮੈਂਟ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ ਸਵੀਟ ਮਹਿਲ ਤੋਂ ਸੁਖਰਾਜ ਕੰਗ ਅਤੇ ਚਾਂਦਨੀ ਬੈਂਕਟ ਹਾਲ ਦੀ ਸਮੁੱਚੀ ਮੈਨੇਜਮੈਂਟ ਅਸ਼ੋਕ ਜੁਵਲਰਸ ਤੋਂ ਵੀਰ ਰਾਜੂ ਜੀ ਆਲਸੋ ਪ੍ਰੋਗਰਾਮ ਨੂੰ HK ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਟ੍ਰੈਫਿਕ ਕੋਰਟ ਐਡਵੋਕੇਟ ਤੋਂ ਜੇ ਕਲੋਟੀ ਸਾਹਿਬ ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ ਰਿਟਸ ਫਰਨੀਚਰ ਤੋਂ ਰੋਹਿਤ ਜੀ ਅਤੇ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਵੱਡੇ ਵੀਰ ਅਵਤਾਰ ਕਟਾਰੀਆ ਜੀ ਦੇ ਸਹਿਯੋਗ ਦੇ ਨਾਲ ਆਓ ਫਿਰ ਕਰਦੇ ਹਾਂ ਸਵਾਗਤ ਵੀਰ ਰਾਣਾ ਜੀ ਦੇ ਨਾਲ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਅਸ ਭਾਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
4: ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ
5: ਬਿਲਕੁਲ ਤੰਦਰੁਸਤ ਹੈ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿੱਚ ਜੀ
4: ਬਹੁਤ ਬਹੁਤ ਸ਼ੁਕਰੀਆ ਮੈਂ ਰਾਣਾ ਜੀ ਦੇ ਨਾਲ ਡਿਸਕਸ ਕਰ ਰਿਹਾ ਸੀ ਕਿ ਰਾਣਾ ਜੀ ਹੁਣ ਸਾਡੇ ਕੋਲ ਖੁੱਲਾ ਟਾਈਮ ਹੈ ਜੀ
5: ਬਿਲਕੁਲ ਜੀ ਪਹਿਲਾਂ ਤਾਂ ਜਿਹੜੇ ਦਰਸ਼ਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਇੰਨੇ ਟਾਈਮ ਬਾਅਦ ਇਹ ਸਾਡੇ ਕੋਲ ਸਮਾਂ ਫਿਰ ਤੋਂ ਹੱਥ ਤੇ ਰਿਹਾ
4: ਜੀ
5: ਉਹਨਾਂ ਦਰਸ਼ਕਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਵੱਡਾ ਸਹਿਯੋਗ ਤੁਹਾਡਾ ਰਿਹਾ ਲੋਕੀ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਤਾਂ ਕਿਉਂਕਿ ਇਹ ਸਭ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਜੀ
4: ਜੀ
5: ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਜੀ ਹੇਰਾ ਮਹਾਰਾਜ ਨੇ ਬਰਮਾਣੀ ਗੁਰਬਾਣੀ ਦਾ ਫਰਮਾਨ ਹੈ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ
4: ਜੀ
5: ਜੇ ਗੁਰੂ ਰਾਮਦਾਸ ਜੀ ਨੇ ਆਪਾਂ ਨੂੰ ਹੁਕਮ ਦਿੱਤਾ ਤਾਂ ਹੀ ਇਹ ਸਭਾ ਸ਼ੁਭ ਸਮਾਂ ਆਪਣੇ ਕੋਲੇ ਆਇਆ ਤੇ ਲੋਕਾਂ ਦਾ ਵੱਡਾ ਪਿਆਰ, ਕਿਉਂਕਿ ਅਰਸ਼ ਭਾਜੀ ਜਿੱਥੇ ਲੋਕਾਂ ਦਾ ਪਿਆਰ ਹੁੰਦਾ ਨਾ ਉਹ ਹਰ ਜੰਗ ਜਿੱਤੀ ਜਾ ਸਕਦੀ ਜਿੱਥੇ ਲੋਕਾਂ ਦਾ ਪਿਆਰ ਹੋਵੇ, ਤੇ ਜਿੱਥੇ ਲੋਕਾਂ ਦਾ ਪਿਆਰ ਨਾ ਹੋਵੇ ਉਹ ਜੰਗ ਤਾਂ ਫਿਰ ਮੁਸ਼ਕਿਲ ਨਾਲ ਜਿੱਤੀ ਜਾ ਸਕਦੀ।
4: ਬਿਲਕੁਲ,
5: ਸਭ ਤੋਂ ਪਹਿਲਾਂ ਉਹਨਾਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਗੱਡੀਆਂ ਦੇ ਵਿੱਚ ਟਰੱਕਾਂ ਦੇ ਵਿੱਚ ਸਾਨੂੰ ਸੁਣਦੇ ਆ, ਸਾਨੂੰ ਪਸੰਦ ਕਰਦੇ ਆ, ਜਿਹੜੇ ਸਾਡੇ ਤੇ ਇਹ ਵੀ ਗੱਲ ਆ ਜਿਹੜੇ ਸਾਡੇ ਤੇ ਟਿੱਪਣੀਆਂ ਕਰਦੇ ਉਹਨਾਂ ਦਾ ਵੀ ਬਹੁਤ ਧੰਨਵਾਦ, ਕਿਉਂਕਿ ਜੇ ਟਿੱਪਣੀਆਂ ਨਾ ਕਰਨ ਤਾਂ ਸਾਨੂੰ ਆਪਣੀਆਂ ਕਮੀਆਂ ਦਾ ਪਤਾ ਨੀ ਲੱਗਦਾ, ਅੱਗੇ ਤੋਂ ਅਸੀਂ ਆਪਣੀਆਂ ਕਮੀਆਂ ਸੁਧਾਰਦੇ ਹਾਂ
4: ਜੀ,
5: ਸਾਨੂੰ ਟਿੱਪਣੀਆਂ ਕਰਦੇ ਸਾਨੂੰ ਉਹ ਵੀ ਬਹੁਤ ਪਸੰਦ ਲੋਕ।
4: ਬਿਲਕੁਲ ਜੀ, ਧੰਨਵਾਦ ਤੁਹਾਡਾ ਰਾਣਾ ਜੀ, ਤੁਸੀਂ ਸਾਨੂੰ ਤੁਹਾਡਾ ਕੀਮਤੀ ਟਾਈਮ ਕੱਢਿਆ ਜੀ, ਕੁਛ ਹੋਰ ਕਹਿਣਾ ਚਾਹੋਗੇ?
5: ਜੀ ਬਿਲਕੁਲ ਬਿਲਕੁਲ ਅਰਸ਼ ਭਾਜੀ, ਬਹੁਤ ਬਹੁਤ ਪਹਿਲੀ ਤਾਂ ਗੱਲ ਇਹ ਆ ਵੀ ਇਹ ਏਡੀ ਕਿਸੇ ਦੀ ਹਸਤੀ ਨੀ ਹੁੰਦੀ, ਕੋਈ ਬੰਦਾ ਕੁਛ ਨੀ ਕਰ ਸਕਦਾ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ।
4: ਬਿਲਕੁਲ ਬਿਲਕੁਲ,
5: ਜੇ ਉਸ ਅਕਾਲ ਪੁਰਖ ਨੇ ਸਮਾਂ ਫਿਰ ਤੋਂ ਆਪਣੇ ਤੇ ਲਿਆਂਦਾ ਤਾਂ ਇਹਦਾ ਹੁਕਮ ਇਹ ਆ ਬਈ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਤੁਹਾਡੇ ਸਾਹਮਣੇ ਵਧੀਆ ਚੰਗੀ ਪੱਤਰਕਾਰੀ ਲਿਆਈਏ
4: ਜੀ,
5: ਚੰਗੀਆਂ ਤੁਹਾਡੇ ਨਾਲ ਖਬਰਾਂ ਸ਼ੇਅਰ ਕਰੀਏ, ਪੰਜਾਬ ਦਾ ਹਰ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰੀਏ, ਪੰਜਾਬ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਚਾਨਣਾ ਪਾਈਏ ਤੇ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਤੇ ਟਿੱਪਣੀ ਕਸੀਏ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਕੰਮਾਂ ਤੇ ਤੁਹਾਨੂੰ ਜਾਗਰੂਕ ਕਰੀਏ ਕਿ ਇਹ ਕੰਮ ਇਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਜਿਹੜਾ ਅੱਜ ਇਸ ਤਰੀਕੇ ਨਾਲ ਹੋ ਰਿਹਾ। ਸਾਡੀ ਕੋਸ਼ਿਸ਼ ਪੂਰੀ ਹੋਊ ਕਿ ਕਿਸੇ ਤਰੀਕੇ ਨਾਲ ਵੀ ਤੁਹਾਡੇ ਤੇ ਹਰ ਖਬਰ ਹਰ ਮੁੱਦੇ ਦੇ ਪੰਜਾਬ ਦੇ ਤੇ ਨਜ਼ਰ ਰੱਖੀ ਜਾਵੇ ਤੇ ਹਰ ਪਹਿਲੂ ਤੇ ਹਰ ਅੰਗ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਵੇ।
4: ਬਿਲਕੁਲ ਜੀ ਰਾਣਾ ਜੀ, ਆਓ ਫਿਰ ਹੁਣ ਸ਼ੁਰੂਆਤ ਕਰਦੇ ਹਾਂ ਜੀ ਕੁਛ ਚੋਣਵੀਆਂ ਖਾਸ ਖਬਰਾਂ ਦੇ ਨਾਲ। ਇਹ ਖਬਰ ਮੈਂ ਜਦੋਂ ਪੜ੍ਹੀ ਤਾਂ ਮੈਂ ਤਾਂ ਹੈਰਾਨ ਹੋ ਗਿਆ ਜੀ, ਇਹ ਤਾਂ ਹੁਣ ਪਤਾ ਨੀ ਕਿਸ ਰਸਤੇ ਚ ਪੰਜਾਬ ਜਾ ਰਿਹਾ ਜੀ, ਹੁਣ ਤਾਂ ਕਹਿੰਦੇ ਪੰਜਾਬ ਵਿਚ ਮੁਰਦੇ ਵੀ ਨੀ ਸੇਫ, ਸ਼ਮਸ਼ਾਨ ਘਾਟਾਂ ਵਿਚ ਮੁਰਦਿਆਂ ਦੀ ਲਾਸ਼ਾਂ ਦੇ ਨਾਲ ਛੇੜਛਾਨੀ ਕਰਨ ਵਾਲਿਆਂ ਨੂੰ ਕਹਿੰਦੇ ਕਿ ਦੋਸ਼ੀ ਗ੍ਰਿਫ਼ਤਾਰ ਹੈ ਜੀ, ਪੜੇ ਤਾਂ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿਚ ਕਿਹੜੇ ਕਿਹੜੇ ਰਸਤਿਆਂ ਦੇ ਵਿਚ ਜਾ ਰਿਹਾ, ਕੀ ਕਰਨ ਕੀ ਗਿਆ ਸੀ ਇਹ ਬੰਦਾ ਉੱਥੇ?
5: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿੱਥੇ ਪੰਜਾਬ ਦੇ ਵਿਚ ਅੱਜ 21ਵੀਂ ਸਦੀ ਚੱਲ ਰਹੀ ਹੈ, ਪੰਜਾਬ ਦੇ ਵਿਚ ਸਾਇੰਸ ਦਾ ਯੁੱਗ ਚੱਲ ਰਿਹਾ, ਪਰ ਉੱਥੇ ਉੱਥੇ ਲੋਕੀ ਇਹ ਆ ਵੀ ਕੁਛ ਲੋਕੀ ਐਸੇ ਆ ਜਾਂਦੇ ਜਿਨ੍ਹਾਂ ਦੇ ਵਿਚ ਅੱਜ ਵੀ ਜਾਦੂ ਟੂਣਿਆਂ ਦੇ ਵਿਚ ਬੜੇ ਹੋਏ ਆ। ਇਹ ਘਟਨਾ ਜਗਰਾਉਂ ਦੇ ਨੇੜਲੇ ਪਿੰਡ ਲੀਲਾ ਮੇਕ ਸਿੰਘ ਦੀ ਆ, ਬੀਤੇ ਦਿਨ ਜਿੱਥੇ ਇੱਕ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਜਾਂਦੀ ਆ, ਮੌਤ ਹੋ ਜਾਣ ਤੋਂ ਬਾਅਦ ਉਸ ਪਰਿਵਾਰ ਦੇ ਵੱਲੋਂ ਉਸ ਪਰਿਵਾਰ ਦਾ ਜੋ ਸੰਸਕਾਰ ਕੀਤਾ ਜਾਂਦਾ, ਜੋ ਵੀ ਰਸਮਾਂ ਸੀ ਸੰਸਕਾਰ ਕੀਤਾ ਜਾਂਦਾ, ਸੰਸਕਾਰ ਤੋਂ ਬਾਅਦ ਕੀ ਹੁੰਦਾ ਕਿ ਉਸਦੇ ਡੈਡ ਬੋਡੀ ਦੇ ਜੋ ਸੰਸਕਾਰ ਕਰਕੇ ਇੱਕ ਪਰਿਵਾਰ ਘਰ ਆ ਜਾਂਦਾ ਤੇ ਆਪਾਂ ਨੂੰ ਪਤਾ ਵੀ ਦੂਸਰੇ ਤੀਸਰੇ ਦਿਨ ਫੁੱਲ ਚੁਗਣੇ ਹੁੰਦੇ ਆ
4: ਜੀ। ਬਿਲਕੁਲ,
5: ਜਦੋਂ ਉਹ ਸੰਸਕਾਰ ਤੋਂ ਬਾਅਦ ਉੱਥੇ ਜਾਂਦੇ ਤਾਂ ਉੱਥੇ ਬੱਕਰੇ ਦੀਆਂ ਦੋ ਤਿੰਨ ਗਰਦਨਾਂ ਦਾ ਸੰਸਕਾਰ ਵੀ ਨਾਲ ਹੀ ਕੀਤਾ ਆ।
4: ਅੱਛਾ,
5: ਜਦੋਂ ਉਹਨਾਂ ਨੇ ਪਤਾ ਕੀਤਾ ਵੀ ਇੱਥੇ ਬੱਕਰੇ ਨੂੰ ਕੌਣ ਸਿਵੇ ਦੇ ਵਿੱਚ ਸਿੱਟ ਗਿਆ, ਬੱਕਰੇ ਦੋ ਤਿੰਨ ਬੱਕਰੇ ਦੀਆਂ ਗਰਦਨਾਂ, ਫਿਰ ਉਹਨਾਂ ਨੇ ਕੋਲੇ ਸ਼ਮਸ਼ਾਨ ਘਰ ਦੇ ਸੀਸੀਟੀਵੀ ਕੈਮਰੇ ਚੱਲ ਰਹੇ ਸੀ ਇੱਕ ਪਿੰਡ ਦੇ ਵਿੱਚ।
4: ਅੱਛਾ,
5: ਉਹਨਾਂ ਨੇ ਪਿੰਡ ਦੇ ਸੀਸੀਟੀਵੀ ਕੈਮਰੇ ਕਢਾਏ ਤਾਂ ਇੱਕ ਬੰਦਾ ਜਿਸ ਦੇ ਵਿੱਚ ਉਹ ਸ਼ਮਸ਼ਾਨ ਘਰ ਦੇ ਆਲੇ ਦੁਆਲੇ ਸੱਤ ਗੜੇ ਕੱਢ ਕੇ ਇੱਕ ਬੱਕਰੇ ਦੀ ਗਰਦਨ ਸਿੱਟ ਦਿੰਦਾ, ਫਿਰ ਸੱਤ ਗੜੇ ਕੱਢ ਕੇ ਦੂਸਰੇ ਬੱਕਰੇ ਦੀ ਗਰਦਨ ਸਿੱਟ ਦਿੰਦਾ, ਤੇ ਫਿਰ ਸੱਤ ਗੜੇ ਕੱਢ ਕੇ ਤੀਸਰੇ ਬੱਕਰੇ ਦੀ ਗਰਦਨ ਉਸ ਸ਼ਮਸ਼ਾਨ ਘਾਟ ਵਿੱਚ ਸਿੱਟ ਦਿੰਦਾ। ਹੁਣ ਸੋਚਣ ਵਾਲੀ ਗੱਲ ਇਹ ਹੈ ਜਿੱਥੇ 21ਵੀਂ ਸਦੀ ਹੈ ਜਾਦੂ ਟੂਣਿਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਪਰ ਅੱਜ ਵੀ ਉੱਥੇ ਲੋਕੀ ਇਹੋ ਜਿਹੇ ਅੰਧ ਵਿਸ਼ਵਾਸ ਵਿੱਚ ਘਿਰੇ ਹਨ। ਗੁਰਬਾਣੀ ਦਾ ਫਰਮਾਨ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ, ਮਹਾਰਾਜ ਕਹਿੰਦੇ ਐਸਾ ਸਮਾਂ ਆਊਗਾ ਜਦੋਂ ਮੇਰੇ ਲੋਕ ਅੰਧ ਘੋਰ ਦੇ ਵਿੱਚ ਹੀ ਫਸੇ ਹੋਣਗੇ। ਅੱਜ ਉਹੀ ਸਮਾਂ ਚੱਲ ਰਿਹਾ ਜੋ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ 650 ਸਾਲ ਪਹਿਲਾਂ ਕਿਹਾ ਸੀ ਕਿ ਅੰਧ ਘੋਰ ਦੇ ਵਿੱਚ ਫਸੇ ਹੋਣਗੇ। ਅੱਜ ਉਹੀ ਸਮਾਂ ਕਿ ਲੋਕੀ ਅੰਧ ਘੋਰ ਦੇ ਵਿੱਚ ਫਸੇ ਹਨ। ਜਦੋਂ ਉਸ ਨੂੰ ਫੜਿਆ ਗਿਆ ਤਾਂ ਪਤਾ ਲੱਗਿਆ ਕਿ ਉਹ ਇੱਕ ਸਿਆਣਫ ਕਰਦਾ, ਇੱਕ ਜਾਦੂ ਟੂਣੇ ਤੰਤਰ ਮੰਤਰ ਵਾਲਾ ਬੰਦਾ। ਉਹ ਇਸ ਬੰਦੇ ਦੀ ਆਤਮਾ ਨੂੰ ਵਸ ਕਰਨ ਵਾਸਤੇ ਇਸ ਬੰਦੇ ਦੀ ਲਾਸ ਨਾਲ ਦੇ ਨਾਲ ਛੇੜਖਾਨੀਆਂ ਕਰ ਰਿਹਾ ਸੀ। ਉਸਨੇ ਸ਼ਮਸ਼ਾਨ ਘਾਟ ਹਲੇ ਬਲਦਾ ਹੀ ਸੀਗਾ ਜਦੋਂ ਪਰਿਵਾਰਕ ਮੈਂਬਰ ਘਰ ਆ ਗਏ। ਉਸਨੇ ਤਿੰਨ ਬੱਕਰੇ ਦੀਆਂ ਬਲੀਆਂ ਦਿੱਤੀਆਂ, ਤਿੰਨ ਬੱਕਰੇ ਦੀਆਂ ਬਲੀਆਂ ਦੇਣ ਤੋਂ ਬਾਅਦ ਬੰਦੇ ਦਾ ਸ਼ਿਲਾ, ਜਿਵੇਂ ਬਹੁਤ ਸਾਰੇ ਨਾ ਲੋਕੀ ਅਰਸ਼ ਭਾਜੀ ਪਹਿਲਾਂ ਹੁੰਦਾ ਸੀ, ਅੱਜ ਤੋਂ ਬਹੁਤ 70-80 ਸਾਲ ਪਹਿਲਾਂ ਨਾ ਲੋਕੀ ਸ਼ਿਲਾ ਕੱਢਦੇ ਹੁੰਦੇ ਸੀ। ਸ਼ਾਇਦ ਆਪਾਂ ਨੂੰ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਵੀ ਇਸ ਤਰੀਕੇ ਨਾਲ ਟੂਣੇ ਟੱਪੇ ਵੀ ਕੀਤੇ ਜਾ ਸਕਦੇ, ਸ਼ਿਲਾ ਕੱਢਦੇ ਆ। ਉਸਨੇ ਕੀ ਕੀਤਾ, ਜਦੋਂ ਉਸ ਨੂੰ ਥਾਣੇ ਵਿੱਚ ਲਿਜਾਇਆ ਗਿਆ ਕਿ ਭਾਈ ਤੂੰ ਕੀ ਕਰ ਰਿਹਾ ਸੀ ਬੰਦੇ ਦੀ ਲਾਸ਼ ਦੇ ਨਾਲ, ਤਾਂ ਉਸਨੇ ਕਿਹਾ ਕਿ ਮੈਂ ਭਾਈ ਬੰਦੇ ਦੀ ਲਾਸ਼ ਦੇ ਨਾਲ ਬੰਦੇ ਦੀ ਆਤਮਾ ਨੂੰ ਬਸ ਕਰ ਰਿਹਾ ਸੀ, ਮੈਂ ਸ਼ਿਲਾ ਕੱਢ ਰਿਹਾ ਸੀ। ਹੁਣ ਅਰਸ਼ ਭਾਜੀ ਗੱਲ ਇਹ ਆ ਕਿ ਜਿੱਥੇ ਸਮਾਜ ਸਾਡਾ ਕਹਿੰਦਾ ਅਸੀਂ ਸਾਇੰਸ ਦਾ ਯੁੱਗ ਆ, ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ, ਪਰ ਅਸੀਂ ਉਹਨੂੰ ਪੁੱਛਿਆ ਵੀ ਭਾਈ ਸ਼ਿਲਾ ਕਾਹਦੇ ਵਾਸਤੇ ਕੱਢ ਰਿਹਾ ਸੀ, ਉਹ ਕਹਿੰਦਾ ਮੇਰੇ ਦੋ ਤਿੰਨ ਕੰਮ ਸੀ ਜਿਹੜੇ ਮੈਂ ਇਹਨਾਂ ਆਤਮਾ ਤੋਂ ਕਰਾਣੇ ਸੀ, ਇਸ ਦੀ ਆਤਮਾ ਤੋਂ ਕਰਾਣੇ ਸੀ। ਹੁਣ ਹਾਸੋਹੀਣੀ ਗੱਲ ਵੀ ਹੋ ਜਾਂਦੀ ਤੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਮਨ ਚ ਇੱਕ ਟੈਂਸ਼ਨ ਵੀ ਪੈ ਗਈ
4: ਬਿਲਕੁਲ
5: ਕਿ ਸਾਡਾ ਬੰਦਾ ਕਿਤੇ ਦੁਨੀਆਂ ਤੋਂ ਜਾ ਕੇ ਵੀ ਇੱਕ ਹੀ ਨਾ ਘੁੰਮੇ। ਉਹ ਉਹਨਾਂ ਦੀ ਜਦੋਂ ਮੈਂ ਇੰਟਰਵਿਊ ਕੀਤੀ ਤਾਂ ਉਹ ਕਹਿੰਦੇ ਜੀ ਸਾਡਾ ਬੰਦਾ ਤਾਂ ਇੱਥੇ ਘੁੰਮਦਾ ਰਹਿ ਗਿਆ, ਕਹਿੰਦੇ ਉੱਪਰ ਤਾਂ ਗਿਆ ਹੀ ਨੀ ਉਹ। ਮੈਂ ਕਿਹਾ ਵੀ ਕੀ ਗੱਲ ਹੋ ਗਈ? ਕਹਿੰਦੇ ਵੀ ਇਹਨਾਂ ਨੇ ਉਹਦੀ ਆਤਮਾ ਬੱਸ ਚ ਕਰ ਲਈ। ਉਹਨਾਂ ਨੂੰ ਜਦੋਂ ਸਮਝਾਇਆ ਗਿਆ ਕਿ ਐਸੀ ਚੀਜ਼ ਕੁਛ ਨੀ ਦੁਨੀਆਂ ਤੇ, ਠੀਕ ਹੈ ਨਾ, ਇਹ ਸਭ ਇੱਕ ਲੋਕਾਂ ਦਾ ਪਖੰਡਬਾਜ ਆ, ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਜਾਦੂ ਟੂਣਿਆਂ ਨਾਲ, ਬੱਕਰੇ ਦੀਆਂ ਸਿਰੀਆਂ ਵਿੱਚ ਸਿੱਟਣ ਨਾਲ, ਬੱਕਰੇ ਦੀਆਂ ਗਰਦਨਾਂ ਵਿੱਚ ਸਿਵਿਆਂ ਚ ਸਿੱਟਣ ਨਾਲ ਕਿਸੇ ਦੀ ਆਤਮਾ ਵੱਸ ਨਹੀਂ ਕੀਤੀ ਜਾ ਸਕਦੀ। ਪਰ ਇਹ ਆ ਵੀ ਜੇਕਰ ਹੁਣ ਦੀ ਗੱਲ ਕਰੀਏ ਤਾਂ ਉਸ ਦੋਸ਼ੀ ਤੇ ਗ੍ਰਿਫਤਾਰੀ ਕਰਕੇ ਉਸ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ, ਕਿਉਂਕਿ ਅਰਸ਼ ਭਾਜੀ ਕੋਰਟ ਇਸ ਚੀਜ਼ ਨੂੰ ਬਹੁਤ ਅਹਿਮੀਅਤ ਬੜੀ ਡੂੰਘਾਈ ਤੇ ਜਾਂਦੀ ਹੈ, ਡੀਪਲੀ ਜਾਂਦੀ ਹੈ। ਕਿਉਂ? ਕਿਉਂਕਿ ਕਿਸੇ ਬੰਦੇ ਦੀ ਲਾਸ਼ ਨਾਲ, ਇੱਕ ਤਾਂ ਬੰਦੇ ਨੂੰ ਤੁਸੀਂ ਕਤਲ ਕਰਤਾ ਵੱਖਰੀ ਗੱਲ ਆ, ਪਰ ਉਸ ਤੋਂ ਬਾਅਦ ਉਸ ਦੀ ਲਾਸ਼ ਨਾਲ ਛੇੜਖਾਨੀ ਕਰਨੀ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਤੁਸੀਂ ਛੇੜਖਾਨੀ ਕਰਨੀ, ਤਾਂ ਕੋਰਟ ਬੜੀ ਡੀਪਲੀ ਜਾ ਕੇ ਉਸ ਤੇ ਦੋਸ਼ੀ ਤੇ ਸਜ਼ਾ ਦਿੰਦਾ, ਔਰ ਦੋਸ਼ੀ ਦੇ ਅਸੀਨ ਧਰਾਵਾਂ ਦਾ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਗਿਆ ਤੇ ਦੋਸ਼ੀ ਤੋਂ 10 ਸਾਲ ਦੀ ਸਜ਼ਾ ਹੋਣ ਦੇ ਵੀ ਜਿਹੜੇ ਆਸਾਰ ਵੱਧ ਚੁੱਕੇ ਆ, ਕਿਉਂਕਿ ਕਿਸੇ ਦੇ ਨਾਲ ਵੀ ਕਿਸੇ ਨੂੰ ਜੋ ਪਰਿਵਾਰਕ ਮੈਂਬਰਾਂ ਨੂੰ ਦੁੱਖ ਦੇਣਾ ਇਹ ਤਰੀਕੇ ਦੀਆਂ ਹਰਕਤਾਂ ਕਰਕੇ ਕਿਤੇ ਨਾ ਕਿਤੇ ਦੋਸ਼ੀ ਗੁਨਾਹਗਾਰ ਆ। ਪਰ ਐਸੀ ਚੀਜ਼ ਮੈਂ ਲੋਕਾਂ ਨੂੰ ਜ਼ਰੂਰ ਅਵੇਅਰ ਕਰੂੰਗਾ ਕਿ ਐਸੀ ਚੀਜ਼ ਕੁਛ ਨਹੀਂ ਹੁੰਦੀ, ਜਾਦੂ ਟੂਣੇ ਤੰਤਰ ਮੰਤਰ, ਇਹ ਸਿਰਫ ਇੱਕ ਪਰਿਵਾਰ ਨੂੰ ਗੁਮਰਾਹ ਕੀਤਾ ਜਾਂਦਾ ਪੈਸੇ ਬਟੋਰਨ ਲਈ ਜਾਂ ਤੁਹਾਡੀਆਂ ਜੇਬਾਂ ਖਾਲੀ ਕਰਾਉਣ ਵਾਸਤੇ। ਐਸੀ ਚੀਜ਼ ਐਸੇ ਸਮੇਂ ਦੇ ਵਿੱਚ ਕੁਛ ਨਹੀਂ ਗਾ, ਸਿਰਫ ਇੱਕ ਤੁਸੀਂ ਮਹਾਰ ਪਰਮਾਤਮਾ ਤੇ ਵਿਸ਼ਵਾਸ ਰੱਖੋ, ਅਕਾਲ ਪੁਰਖ ਤੇ ਵਿਸ਼ਵਾਸ ਰੱਖੋ, ਐਸੀ ਚੀਜ਼ ਕੁਛ ਨਹੀਂ ਹੁੰਦੀ, ਨਾ ਕਿਸੇ ਦੀ ਆਤਮਾ ਬੱਸ ਚ ਹੁੰਦੀ ਤੇ ਨਾ ਐਸਾ ਕੋਈ ਅੱਜ ਤੱਕ ਆਇਆ ਜੋ ਕਿਸੇ ਬੰਦੇ ਨੂੰ ਮਰੇ ਹੋਏ ਨੂੰ ਜਿਉਂਦਾ ਕਰ ਸਕੇ ਤੇ ਆਤਮਾ ਕਿਸੇ ਦੀ ਬੱਸ ਚ ਕਰ ਸਕੇ। ਜੇਕਰ ਬਾਬਿਆਂ ਦੇ ਵਿੱਚ ਇੰਨੀ ਪਾਵਰ ਹੋਵੇ ਤਾਂ ਆਪ ਮਰ ਨੀ ਨਾ, ਆਪ ਅਮਰ ਹੋ ਜਾਣ ਤੇ ਆਪ ਉਹਨਾਂ ਦੇ ਐਸੇ ਦਿਨ ਆ ਨੀ ਨਾ। ਹੁਣ ਤੁਸੀਂ ਦੇਖਦੇ ਪਿੰਡਾਂ ਦੇ ਵਿੱਚ ਨਾ ਜੋਗੀ ਫਿਰਦੇ ਹੁੰਦੇ, ਉਹ ਕਹਿਣਗੇ ਬੀਬੀ ਤੇਰੇ ਘਰ ਚ ਆ ਵਾ, ਤੇਰੇ ਘਰ ਚ ਜਿਉਂ ਆ। ਜੇ ਉਹਨਾਂ ਚ ਇੰਨੀ ਪਾਵਰ ਹੋਵੇ ਤਾਂ ਉਹ ਆਪਦੀ ਸੱਤ ਥੱਲੇ ਕਿਉਂ ਨਾ ਬੈਠ ਕੇ ਆਪ ਮਹਿਲ ਪਾਲਣ, ਫਿਰ ਉਹ ਤੁਹਾਡੇ ਤੋਂ ਮੰਗਣ ਜ਼ਰੂਰ। ਇਹ ਸਿਰਫ ਇੱਕ ਗੁਮਰਾਹ ਕੀਤਾ ਜਾਂਦੀਆਂ। ਅਸੀਂ ਭਾਜੀ ਚਿਗਰਾਉਂ ਦੇ ਨਾ ਇੱਕ ਨੇੜਲੀ ਪਿੰਡ ਦੀ ਮੈਂ ਘਟਨਾ ਦੱਸਦਾ, ਪਰ ਮੈਨੂੰ ਤਾਂ ਬਹੁਤ ਸਮਾਂ ਸਾਂਝੀ ਕੀਤੀ ਸੀ ਕਿ ਇੱਕ ਬੀਬੀ ਕੋਲੇ 11-12 ਤੋਲੇ ਗੋਲਡ ਪਿਆ ਸੀ। ਇੱਕ ਉਹਦੇ ਘਰੇ ਪਖੰਡੀ ਸਾਧੂ ਆਇਆ, ਉਹ ਕਹਿੰਦਾ ਮੈਂ ਸੋਨਾ ਤੇਰਾ ਡਬਲ ਕਰ ਦਿੰਦਾ।
4: ਅੱਛਾ।
5: ਕਹਿੰਦਾ ਜੋ ਵੀ ਘਰ ਦੇ ਵਿੱਚ ਚੱਕ ਲਿਆ ਉਹਨੇ 12-13 ਤੋਲੇ ਘਰ ਦੇ ਘਰ ਵਾਲੇ ਤੋਂ ਚੋਰੀ ਉਸ ਸੁਨਿਆਰੇ ਨੂੰ ਦੇ ਦਿੱਤੇ। ਉਹ ਮੈਂ ਖਬਰ ਸਾਂਝੀ ਆਪਣੇ ਚੈਨਲ ਤੇ ਯੂਟਿਊਬ ਤੇ ਕੀਤੀ ਹੋਈ ਸੀ ਕਿ ਉਹਨੇ 11-12 ਤੋਲੇ ਡਬਲ ਕਰਨ ਦੇ ਚੱਕਰ ਚ ਉਹਨੂੰ ਦੇਤੇ। ਉਹ ਕਹਿੰਦਾ ਵੀ ਮੈਂ ਕਿਤੇ ਗਾਂ ਭੇਜਤੇ ਆ, ਇੱਕ ਅੱਧੇ ਦਿਨ ਚ ਡਬਲ ਹੋ ਕੇ ਆ ਜਾਣਗੇ। ਉਹ ਬਾਬੇ ਨੇ ਝੋਲੀ ਵਿਸਤਰ ਚੱਕਿਆ ਤੇ 11 ਤੋਲੇ ਲੈ ਕੇ ਫਰਾਰ ਹੋ ਗਿਆ। ਉਸ ਦੀ ਸੀਸੀਟੀਵੀ ਕੈਮਰੇ ਦੀ ਫੋਟੋ ਮੈਂ ਜਦੋਂ ਪਰਿਵਾਰ ਨੇ ਮੈਨੂੰ ਦਿੱਤੀ ਤਾਂ ਮੈਂ ਚੈਨਲ ਤੇ ਸਾਂਝੀ ਕੀਤੀ। ਤਾਂ ਵੀ ਐਸਾ ਇਹ ਬੀਬੀਆਂ ਨੂੰ ਗੁਮਰਾਹ ਕਰਦੇ ਆ, ਕਿਉਂਕਿ ਅਰਸ਼ ਭਾਜੀ ਗੱਲ ਪਤਾ ਕੀ ਆ, ਬੀਬੀਆਂ ਨੂੰ ਜਦੋਂ ਉਸ ਦੀਆਂ ਗੱਲਾਂ ਦੱਸਦੇ ਆ ਵੀ ਘਰ ਦੇ ਵਿੱਚ ਆਹ ਕੁਛ ਆ, ਘਰ ਦੇ ਵਿੱਚ ਕਲੇਸ਼ ਆ। ਅੱਜ ਕੱਲ ਕਲਯੁਗ ਦਾ ਸਮਾਂ, ਕਿਹਦੇ ਘਰ ਚ ਕਲੇਸ਼ ਨੀ? ਜਿਹਦੇ ਕੋਲੇ 10-12 ਰੁਪਈਆ ਉਹਦੇ ਘਰ ਚ ਵੀ ਕਲੇਸ਼ ਆ, ਜਿਹਦੇ ਕੋਲੇ ਰੁਪਈਆ ਵੀ ਹੈ ਨੀ ਉਹਦੇ ਘਰ ਚ ਵੀ ਕਲੇਸ਼ ਆ। ਕਲੇਸ਼ ਤਾਂ ਸਭ ਦੇ ਘਰੇ ਆ। ਜਦੋਂ ਇਹ ਗੱਲਾਂ ਕਰਦੇ ਤਾਂ ਬੀਬੀਆਂ ਇਹਨਾਂ ਦੇ ਗੱਲਾਂ ਚ ਆ ਜਾਂਦੀਆਂ। ਇਸ ਕਰਕੇ ਦੋਸ਼ੀ ਤੇ ਮੁਕੱਦਮਾ ਦਰਜ ਆ। ਪਿੰਡ ਲੀਲਾ ਮੇਘ ਸਿੰਘ ਦੀ ਜਗਰਾਉਂ ਦੇ ਨੇੜੇ ਦੀ ਘਟਨਾ, ਜਿੱਥੇ ਕਿ ਮੁਰਦੇ ਦੀ, ਅੱਜ ਕੱਲ ਅੱਜ ਦੇ ਸਮੇਂ ਦੇ ਵਿੱਚ ਮੁਰਦੇ ਵੀ ਸੇਫ ਹੈ ਨੀ। ਜੇਕਰ ਮੁਰਦੇ ਦਾ ਬਾਈ ਸੰਸਕਾਰ ਕਰਨਾ, ਜਿੰਨਾ ਟਾਈਮ ਬਾਈ ਸੇਵਾ ਠੰਡਾ ਨੀ, ਉਹਨਾਂ ਦੇ ਚਿਰ ਕੋਲੇ ਹੀ ਬਹਿਣਾ ਪੈਂਦਾ, ਨਹੀਂ ਤਾਂ ਪਤਾ ਨੀ ਕੀ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ।
4: ਜੀ 905-813-1320, 905-601-1350 ਤੁਸੀਂ ਆਪਣੇ ਵਿਚਾਰ ਆਉਂਦੀ ਰੱਖ ਸਕਦੇ ਹੋ ਜੀ। ਸੋਰੀ 905-813-1320, 905-813-1320 ਤੇ ਤੁਸੀਂ ਕਾਲ ਕਰਕੇ ਆਪਣੇ ਆਨ ਏਅਰ ਵਿਚਾਰ ਰੱਖ ਸਕਦੇ ਹੋ। ਤੇ ਯੂਟਿਊਬ ਤੇ ਫੇਸਬੁੱਕ ਤੇ ਲਾਈਵ ਇਸ ਵੇਲੇ ਪ੍ਰਸਾਰਣ ਕੀਤਾ ਜਾ ਰਿਹਾ ਜੀ, ਤੇ ਵੱਖ ਵੱਖ ਆਈ ਪੀ ਟੀਵੀ ਐਪਸ ਤੇ ਤੁਹਾਨੂੰ ਤੁਸੀਂ ਦੇਖ ਰਹੇ ਹੋ। ਲੋਕਲ ਨੰਬਰ ਇੱਕ ਵਾਰੀ ਫਿਰ ਤੋਂ ਮੈਂ ਦੱਸਦਾ ਜੀ, 647-910-1320, 6479101320। ਅਮਰੀਕਾ ਦੇ ਵਿੱਚ ਸੁਣਿਆ ਜਾ ਰਿਹਾ ਸਾਨੂੰ 6417411919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਮੰਡੇ ਟੂ ਫਰਾਈਡੇ ਸਵੇਰੇ 10 ਤੋਂ 12, ਸ਼ਾਮ ਨੂੰ 6 ਤੋਂ 9 ਫਿਲਹਾਲ ਅਸੀਂ ਪੇਸ਼ ਕਰ ਰਹੇ ਹਾਂ ਜੀ। ਤੁਸੀਂ ਆਪਣਾ ਖੁਦ ਦਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ ਇਸ 1320 ਦੇ ਫ੍ਰੀਕੁਐਂਸੀ ਦੇ ਉੱਤੇ ਤੇ ਮੇਰਾ ਨੰਬਰ 416-303-1515। ਰਾਣਾ ਜੀ ਅਗਲੀ ਖ਼ਬਰ ਵਧਦੇ ਜੀ। ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਨੇ 2 ਸਕੂਲ ਦੇ ਬੱਚਿਆਂ ਨੂੰ ਟੱਕਰ ਦਿੱਤੀ ਜੀ, ਕੀ ਖ਼ਬਰ ਹੈ ਜੀ?
5: ਬਿਲਕੁਲ ਅਰਸ਼ ਭਾਜੀ, ਜਿੱਥੇ ਮੈਂ ਹੁਣ, ਇਹ ਬੜੀ ਦੁਖਦਾਈ ਘਟਨਾ, ਦੁਖਦਾਈ ਸਕੂਲੀ ਬੱਚਿਆਂ ਨੂੰ ਇੱਕ ਟਰੈਕਟਰ ਤੇਜ਼ ਰਫ਼ਤਾਰ ਨਾਲ ਆਉਂਦਾ ਜਗਰਾਉਂ ਦੇ ਨੇੜਲੇ ਪਿੰਡ ਸ਼ੇਰਪੁਰ ਕਲਾਂ ਦੀ ਘਟਨਾ, ਜਿੱਥੇ ਕਿ ਇੱਕ ਸਕੂਲੀ ਬੱਚੇ ਬੱਸ ਦੇ ਵਿੱਚ ਉਤਰਦੇ ਆ। 2 ਲੜਕੀਆਂ ਛੋਟੀਆਂ ਛੋਟੀਆਂ ਉਸ ਬੱਸ ਚੋਂ ਉਤਰਦੀਆਂ, ਤਾਂ ਬੱਸ ਦੇ ਉਤਰਨ ਦੇ ਵਿੱਚ ਸਾਰੀ ਟਰੈਕਟਰ ਇੰਨੀ ਤੇਜ਼ ਰਫ਼ਤਾਰ ਨਾਲ ਸੀ ਕਿ ਦੋਨਾਂ ਬੱਚਿਆਂ ਨੂੰ ਇੱਕਦਮ ਕੁਚਲ ਕੇ ਚਲਿਆ ਗਿਆ। ਇਸ ਤੋਂ ਬਾਅਦ ਅਰਸ਼ ਭਾਜੀ ਕੀ ਹੁੰਦਾ ਕਿ ਦੋਨਾਂ ਬੱਚਿਆਂ ਨੂੰ ਜੇਰੇ ਇਲਾਜ ਹਸਪਤਾਲ ਵਿੱਚ, ਪਰ ਅਰਸ਼ ਭਾਜੀ ਗੱਲ ਇਹ ਵੀ ਟਰੈਕਟਰ ਦੀ ਇੰਨੀ ਤੇਜ਼ ਰਫ਼ਤਾਰ ਸੀ ਕਿ ਅੱਗੇ ਜਾ ਕੇ 2 ਰੇਹੜੀਆਂ ਦੇ ਵਿੱਚ ਵੀ ਵੱਜਿਆ।
4: ਓਹੋ,
5: ਉਹਨਾਂ ਰੇਹੜੀਆਂ ਵਾਲਿਆਂ ਦੇ ਵੀ ਨੁਕਸਾਨ ਕੀਤਾ। ਅਰਸ਼ ਭਾਜੀ ਅੱਜ ਦੇ ਸਮੇਂ ਦੇ ਵਿੱਚ
6: ਹਰੇਕ ਬੰਦੇ ਨੂੰ ਕਾਹਲੀ ਆ, ਹਰੇਕ ਬੰਦਾ ਚਾਹੁੰਦਾ ਕਿ ਮੈਂ ਆਪਣੀ ਘੜੀ ਦੇ ਟਾਈਮ ਤੋਂ ਪਹਿਲਾਂ ਉੱਥੇ ਪਹੁੰਚ ਜਾਵਾਂ ਜਿੱਥੇ ਮੈਂ ਪਹੁੰਚਣਾ। ਪਰ ਉਸ ਤਰ੍ਹਾਂ ਛੋਟੀਆਂ ਛੋਟੀਆਂ ਬੱਚਿਆਂ, ਇੱਕ ਬੱਚੀ 8 ਸਾਲ ਦੀ, ਇੱਕ ਬੱਚੀ 11 ਸਾਲ ਦੀ, ਉਹਨਾਂ ਦੋਨਾਂ ਬੱਚਿਆਂ ਦਾ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਸਮਾਂ ਕਿੰਨਾ ਕੁ ਲੇਟ ਹੁੰਦਾ। ਉਸ ਪਰਿਵਾਰ ਨੂੰ ਪੁੱਛ ਕੇ ਦੇਖੋ, ਉਸ ਮਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਬੂਟੇ ਨੂੰ ਪਾਲ ਕੇ ਏਡਾ ਵੱਡਾ ਕੀਤਾ, ਤੇ ਇੱਕ ਤੇਜ਼ੀ ਦੀ ਰਫਤਾਰ ਦੇ ਨਾਲ। ਇੱਕ ਸਿਰਫ ਇਹ ਆ ਕਿ ਵੀ ਮੈਂ ਤੇਜ਼ ਵਾਹਨਾਂ ਦੇ ਉੱਪਰ ਵੱਡੇ ਵੱਡੇ ਸਪੀਕਰ ਲਾ ਕੇ, ਵੱਡੇ ਵੱਡੇ ਡੈਕ ਲਾ ਕੇ, ਜਿਸ ਨੂੰ ਪਿੱਛੋਂ ਪਤਾ ਹੀ ਨਹੀਂ ਲੱਗਦਾ ਕਿ ਪਿੱਛੇ ਹੋ ਕੀ ਰਿਹਾ, ਪਿੱਛੋਂ ਕੋਈ ਆਵਾਜ਼ ਦੇ ਰਿਹਾ, ਪਿੱਛੇ ਕੋਈ ਹੋਰਨ ਚੱਲ ਰਹੇ ਆ। ਅਸ ਭਾਜੀ ਇਹ ਸਾਰੀਆਂ ਨਾ ਹਦਾਇਤਾਂ, ਕਾਨੂੰਨ ਦੇ ਵਿੱਚ ਡੀਸੀ ਨੂੰ ਇਹ ਚਾਹੀਦਾ ਕਿ ਟਰੈਕਟਰਾਂ ਦੇ ਉੱਪਰ ਜਿੰਨੇ ਵੀ ਸਪੀਕਰ ਲੱਗੇ ਆ ਉਹਨਾਂ ਸਾਰੇ ਸਪੀਕਰਾਂ ਦੇ ਟਰੈਕਟਰਾਂ ਨੂੰ ਬੰਦ ਕਰਨਾ ਚਾਹੀਦਾ। ਟਰੈਕਟਰਾਂ ਦੇ ਵਿੱਚ ਜਿਹੜੀ ਆਰ ਸੀ ਆ ਜਾਂ ਕੁਛ ਵੀ ਆ ਉਹ ਡਾਕੂਮੈਂਟ ਲੈ ਕੇ ਟਰੈਕਟਰ ਦੇ ਮਾਲਕ ਤੇ ਮੁਕੱਦਮਾ ਦਰਜ ਕਰਨਾ ਚਾਹੀਦਾ। ਹੁਣ ਗੱਲ ਇਹ ਹੈ ਕਿ ਐਕਸੀਡੈਂਟ ਦੀ ਘਟਨਾ ਨੂੰ ਰੂਪ ਦੇ ਦਿੱਤਾ ਜਾਂਦਾ, ਹੁਣ ਉਹਨਾਂ ਦੋਨਾਂ ਬੱਚੀਆਂ ਦਾ ਕੀ ਕਸੂਰ ਆ। ਬੀਤੇ ਦਿਨ ਬਾਬਾ ਦਾਤ ਸਿੰਘ ਦੀ ਬਰਸੀ ਨਾਨਕਸਰੋਂ ਲੰਘ ਕੇ ਗਈ ਆ, ਜਿਸ ਦੇ ਵਿੱਚ ਆਪਾਂ ਬਹੁਤ ਵਾਰੀ ਗੱਲ ਕੀਤੀ ਕਿ ਆਉਣ ਵਾਲੀ ਪੀੜ੍ਹੀ ਜਾਂ ਨੌਜਵਾਨ ਪੀੜ੍ਹੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਬਰਸੀ ਦਾ ਕੀ ਮਹੱਤਵ ਆ ਜਾਂ ਮੇਲਿਆਂ ਦਾ ਕੀ ਮਹੱਤਵ ਆ। ਬਰਸੀ ਦੇ ਵਿੱਚ ਟਰੈਕਟਰਾਂ ਦੀਆਂ ਸਤਰੀਆਂ ਦੇ ਉੱਪਰ ਲੋਕੀ ਬੈਠ ਕੇ, ਬਰਸੀ ਇੱਕ ਹੁੰਦਾ ਜਦੋਂ ਕੋਈ ਸਾਧੂ ਮਹਾਂਪੁਰਸ਼ ਜੋਤੀ ਜੋਤ ਸਮਾ ਜਾਂਦਾ, ਇਸ ਦੁਨੀਆਂ ਤੋਂ ਚਲਿਆ ਜਾਂਦਾ, ਚੋਲਾ ਬਦਲ ਜਾਂਦਾ, ਤੇ ਲੋਕੀ ਟਰੈਕਟਰਾਂ ਦੇ ਉੱਪਰ ਬੈਠ ਕੇ ਮੂੰਹਾਂ ਦੇ ਵਿੱਚ ਨਾ ਬਾਜੇ ਜੇ ਪਾ ਕੇ ਉੱਚੀ ਉੱਚੀ ਗੁਰ ਗੁਰ ਕਰਦੇ ਫਿਰਦੇ ਟਰੈਕਟਰਾਂ ਦੇ ਵੱਡੇ ਡੀਜੇ ਲਵਾ ਲੈਂਦੇ। ਅੱਧਿਆਂ ਨੂੰ ਤਾਂ ਇੰਨਾ ਕੁ ਚਾਅ ਹੁੰਦਾ ਬਰਸੀ ਦਾ ਕਿ ਜਦੋਂ ਬਰਸੀ ਆਉਣੀ ਤਾਂ ਪਹਿਲਾਂ ਹੀ ਲੱਖ ਲੱਖ ਰੁਪਇਆ ਟਰੈਕਟਰਾਂ ਤੇ ਖਰਚਾ ਕਰ ਦਿੰਦੇ ਆ ਕਿ ਬਈ ਅਸੀਂ ਬਰਸੀ ਦੇ ਟਰੈਕਟਰਾਂ ਦੀ ਫੁੱਲ ਆਵਾਜ਼ ਛੱਡ ਕੇ ਗਾਣੇ ਲਾਉਂਦੇ, ਵੱਡੇ ਵੱਡੇ ਡੀਜੇ ਲਾਏ ਹੁੰਦੇ ਸਿਸਟਮ, ਬਲਕਿ ਕਿਸੇ ਨੂੰ ਇਹ ਨੀ ਪਤਾ ਕਿ ਬਰਸੀ ਦਾ ਮਹੱਤਵ ਸ਼ਾਂਤਮਈ ਇੱਕ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾਂਦੀ, ਬੜੇ ਸੁਚੇ ਢੰਗ ਨਾਲ ਬਰਸੀ ਮਨਾਈ ਜਾਂਦੀ। ਅੱਧੇ ਤਾਂ ਐਸੇ ਲੋਕੀ ਹੁੰਦੇ ਜਿਨ੍ਹਾਂ ਦੀਆਂ ਅੱਖਾਂ ਚੋਂ ਪਾਣੀ ਆ ਜਾਂਦਾ, ਕਿਉਂਕਿ ਉਸ ਦਿਨ ਜੋ ਵੀ ਸੰਤ ਮਹਾਂਪੁਰਸ਼ ਹੁੰਦੇ ਦੁਨੀਆਂ ਤੋਂ ਛੱਡ ਕੇ ਗਏ ਹੁੰਦੇ, ਦੁਨੀਆਂ ਤੋਂ ਚੋਲਾ ਬਦਲ ਕੇ ਗਏ,
4: ਕਰੈਕਟ,
6: ਤੇ ਲੋਕਾਂ ਨੂੰ ਪਤਾ ਨੀ ਲੱਗਦਾ। ਬਲਕਿ ਡੀਸੀ ਨੂੰ ਜ਼ਰੂਰ ਚਾਹੀਦਾ, ਇੱਥੇ ਮੈਂ ਡੀਸੀ ਨੂੰ ਜ਼ਰੂਰ ਇਹ ਅਪੀਲ ਕਰੂੰਗਾ ਕਿ ਜਿੱਥੇ ਟਰੈਕਟਰਾਂ ਦੀ ਵੱਡੇ ਵੱਡੇ ਸਪੀਕਰ ਲੱਗੇ ਆ ਪਿੰਡਾਂ ਦੇ ਵਿੱਚ, ਲਿਖ ਕੇ ਵੀ ਲਾਇਆ ਹੋਇਆ ਪਿੰਡਾਂ ਦੇ ਵਿੱਚ ਕਿ ਵੱਧ ਆਵਾਜ਼ ਤੇ ਟਰੈਕਟਰ ਲੈ ਕੇ ਜਾਂ ਡੀਜੇ ਲਾ ਕੇ ਨਾ ਲੱਗੋ ਜਾਂ ਤੇਜ਼ ਸਪੀਡ ਤੇ ਨਾ ਲੱਗੋ। ਹੁਣ ਇੱਕ ਪਿੰਡ ਹੈ ਸ਼ੇਰਪੁਰ ਕਲਾ, ਜਿੱਥੇ ਪਿੰਡ ਦੀ ਫਿਰਨੀ ਹੈ, ਜਿੱਥੇ ਸਭ ਨੂੰ ਪਤਾ ਕਿ ਪਿੰਡ ਦੀ ਫਿਰਨੀ ਤੇ ਹਜ਼ਾਰਾਂ ਘਰ ਹੁੰਦੇ, ਉੱਥੇ ਵੀ ਜੇਕਰ ਟਰੈਕਟਰ ਇੰਨੀ ਸਪੀਡ ਤੇ ਲੰਘੇ, ਮੈਂ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਵਿੱਚ ਫੋਟੋ ਸਾਂਝੀ ਕਰ ਭੇਜੀ ਹੋਈ ਆਪਣੇ ਨੂੰ, ਤੁਸੀਂ ਦੇਖ ਲਓ ਵੀ ਟਰੈਕਟਰ ਇੰਨੀ ਸਪੀਡ ਤੇ ਚੱਲ ਰਿਹਾ ਕਿ ਮੈਨੂੰ ਲੱਗਦਾ ਜੇ ਉਹਦੇ ਮੂਹਰੇ ਬੱਚੀ ਦਾ ਛੱਡੋ, ਜੇ ਮੂਹਰੇ ਕੋਈ ਹੋਰ ਵੀ ਕਿਸੇ ਦਾ ਘਰ ਵੀ ਆ ਜੇ ਤਾਂ ਉਹ ਪੂਰੇ ਘਰ ਦੋ ਤਿੰਨਾਂ ਘਰਾਂ ਦੇ ਵਿੱਚ ਨਹੀਂ ਲੰਘ ਕੇ ਫਿਰ ਜਾ ਕੇ ਕੰਟਰੋਲ ਹੋਊਗਾ। ਇੰਨੀ ਸਪੀਡ ਦੇ ਟਰੈਕਟਰ ਜਾ ਰਿਹਾ ਤੇ ਦੋਸ਼ੀ ਤੇ ਮੁਕੱਦਮਾ ਦਰਜ ਕਰ ਚੁੱਕੇ ਆ ਦੋਨਾਂ ਦਾ, ਜਿਹੜਾ ਬੱਚੀਆਂ ਨੂੰ ਛੋਟੀਆਂ ਛੋਟੀਆਂ ਨੂੰ ਕੁੱਚ ਲਿਆ, ਦੋਸ਼ੀ ਤੇ ਮੁਕੱਦਮਾ ਦਰਜ ਆ। ਪਰ ਅਰਸ਼ ਭਾਜੀ ਗੱਲ ਇੱਥੇ ਹੈ ਕਿ ਟਰੈਕਟਰ ਮਾਲਕ ਨੂੰ ਫਿਰ ਛੱਡ ਦਿੱਤਾ ਗਿਆ। ਆਪਾਂ ਬਹੁਤ ਵਾਰੀ ਗੱਲ ਕੀਤੀ ਆ ਕਿ ਜਿਸ ਟਰੈਕਟਰ ਮਾਲਕ ਨੇ ਆਪਣੇ ਸਾਂਝੀ ਰੱਖੀ ਜਾਂ ਸੀਰੀ ਨੂੰ ਜਾਂ ਦਿਹਾੜੀਏਦਾਰ ਨੂੰ ਟਰੈਕਟਰ ਫੜਾਇਆ, ਉਹ ਦਿਹਾੜੀਏਦਾਰ ਦਾ ਗਰੀਬ ਬੰਦਾ, ਉਹ ਤਾਂ ਇੱਕ ਦਿਹਾੜੀ ਕਰ ਰਿਹਾ, ਉਹਨੇ ਟਰੈਕਟਰ ਤੇਜ਼ ਚਲਾ ਲਿਆ, ਪਰ ਇਸ ਤੇ ਮਾਲਕ ਨੂੰ ਜ਼ਰੂਰ ਪਰਚਾ ਦਰਜ ਨਾਮਜ਼ਦ ਕਰਨਾ ਚਾਹੀਦਾ। ਅਸੀਂ ਆਪਣੀ ਖਬਰ ਦੇ ਵਿੱਚ ਜ਼ਰੂਰ ਇੱਥੇ SSO ਦਾ ਪੱਖ ਲਿਆ ਸੀ ਕਿ ਜਿਸ ਦੇ ਵਿੱਚ ਦੋਸ਼ੀ ਦੇ ਮਾਲਕ ਟਰੈਕਟਰ ਦੇ ਮਾਲਕ ਨੂੰ ਜ਼ਰੂਰ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ। ਬਲਕਿ ਮਾਲਕ ਇਹ ਕਹਿ ਰਿਹਾ ਕਿ ਮੇਰਾ ਤਾਂ ਇਹ ਸਾਂਝੀ ਰੱਖਿਆ ਹੋਇਆ ਜੀ, ਇਹ ਟਰੈਕਟਰ ਚਲਾ ਰਿਹਾ, ਮੇਰਾ ਤਾਂ ਕਸੂਰ ਹੀ ਕੋਈ ਨੀ। ਬਲਕਿ ਜਦੋਂ ਮਾਲਕ ਨੂੰ ਇਸ ਚੀਜ਼ ਦਾ ਪਤਾ ਕਿ ਇਸ ਸਾਂਝੀ ਹੈ, ਇਸ ਨੂੰ ਮੈਂ ਇੰਨੀ 7-8 ਲੱਖ ਦੀ ਚੀਜ਼ ਦੇ ਰਿਹਾ, ਤਾਂ ਇਸ ਨੂੰ ਇਸ ਗਾਈਡ ਕਰਨਾ ਚਾਹੀਦਾ ਸੀ ਕਿ ਲਾਇਸੈਂਸ ਹੈ ਤੁਹਾਡੇ ਕੋਲੇ, ਤੁਹਾਨੂੰ ਟਰੈਕਟਰ ਚਲਾਉਣ ਦਾ ਢੰਗ ਹੈ, ਤੁਹਾਨੂੰ ਢੰਗ ਹੈ ਤਾਂ ਤੁਸੀਂ ਇਸ ਟਰੈਕਟਰ ਦੀ ਸਪੀਡ ਇੱਥੋਂ ਤੱਕ ਰੱਖ ਸਕਦੇ ਹੋ, ਇਸ ਤੋਂ ਵੱਧ ਨਹੀਂ ਚਲਾ ਸਕਦੇ। ਬਲਕਿ ਜਦੋਂ ਮਾਲਕ ਨੂੰ ਨਾਮਜ਼ਦ ਨਹੀਂ ਕੀਤਾ ਜਾਂਦਾ ਪਰਚੇ ਦੇ ਵਿੱਚ, ਤਾਂ ਉਹਨਾਂ ਚਿਰ ਪਰਿਵਾਰ ਦੇ ਵਿੱਚ ਰੋਸ ਰਹੂਗਾ। ਦੋਨਾਂ ਬੱਚਿਆਂ ਦੇ ਪਰਿਵਾਰਾਂ ਵੱਲੋਂ ਥਾਣਾ ਸਦਰ ਦੇ ਵਿੱਚ ਜਾ ਕੇ ਵਾਰ ਵਾਰ ਰੋਸ ਪ੍ਰਗਟ ਕੀਤਾ ਜਾ ਰਿਹਾ ਕਿ ਦੋਸ਼ੀ ਜਿਹੜਾ ਟਰੈਕਟਰ ਦਾ ਮਾਲਕ ਆ ਉਸ ਨੂੰ ਵੀ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਜਾਵੇ। ਦੋਨੇ ਬੱਚੀਆਂ ਜਿਹੜੀਆਂ ਗਰੀਬ ਪਰਿਵਾਰ ਦੀਆਂ ਸੀ ਤੇ ਦੋਨੇ ਬੱਚੀਆਂ ਇਸ ਟਾਈਮ ਉਹਨਾਂ ਦੇ ਪਰਿਵਾਰਾਂ ਦੀ ਜਿਹੜੇ ਹਾਲਾਤ ਆ ਉਹ ਬੜੇ ਤਰਸਯੋਗ ਆ ਤੇ ਵੇਖੇ ਨਹੀਂ ਜਾਂਦੇ ਦੋਨਾਂ ਪਰਿਵਾਰਾਂ ਦੇ ਹਾਲਾਤ, ਕਿਉਂਕਿ ਦੋਨੇ ਬੱਚੀਆਂ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਈਆਂ। ਦੋਨਾਂ ਬੱਚੀਆਂ ਦੀ ਮੌਤ ਹੋ ਚੁੱਕੀ ਆ, ਇੱਕ ਸਿਰਫ ਤੇਜ਼ੀ ਦੇ ਨਾਲ, ਇੱਕ ਕਾਹਲੀ ਦੇ ਨਾਲ।
4: 905-813-1320 ਜੀ, ਆਖਰੀ ਖਬਰ ਤੁਹਾਡੇ ਤੋਂ ਆਪਾਂ ਅੱਗੇ ਲਵਾਂਗੇ ਜੀ। ਅੱਜ ਕੱਲ ਮੈਨੂੰ ਟੈਕਸਟ ਮੈਸੇਜ ਆਇਆ ਕਿ ਰਾਣਾ ਜੀ ਨੇ ਮਾਨ ਸਰਕਾਰ ਬਾਰੇ ਕੋਈ ਟਿੱਪਣੀ ਨਹੀਂ ਕੀਤੀ, ਆ ਜਾਓ ਫਿਰ ਦੱਸੋ ਜੀ ਮਾਨ ਸਰਕਾਰ ਦਾ ਕੀ ਹਾਲ ਚਾਲ ਹੈ ਜੀ।
6: ਬਿਲਕੁਲ ਬਿਲਕੁਲ ਅਰਸ਼ ਭਾਜੀ, ਮੈਨੂੰ ਇੱਕ ਇਹ ਨੀ ਗੱਲ ਸਮਝ ਆਈ ਕਿ ਜਦੋਂ ਮਾਨ ਸਾਹਿਬ ਨੇ ਮੁੱਖ ਮੰਤਰੀ ਬਣਨਾ ਸੀ ਤਾਂ ਇੱਕ ਸਵਾਲ ਵਾਰ ਵਾਰ ਲੋਕਾਂ ਨੂੰ ਕੀਤਾ ਜਾ ਰਿਹਾ ਸੀ ਕਿ ਮੇਰਾ MLA ਤੁਸੀਂ ਸਵਾਲ ਕਰ ਸਕਦੇ ਹੋ ਮੇਰੇ MLA ਨੂੰ। ਜਦੋਂ ਬਾਕੀ ਕਹਿੰਦੇ ਹੁੰਦੇ ਸੀ, ਇੱਕ ਮੈਂ ਵੀਡੀਓ ਦੇਖੀ ਮਾਨ ਸਾਹਿਬ ਦੀ, ਹੱਸ ਹੋਈ ਨੀ ਉਹ ਵੀਡੀਓ ਚ ਖੜ ਕੇ ਬੜੇ ਰੋਹਬ ਨਾਲ ਗੱਲ ਕਰ ਰਿਹਾ ਕਿ ਜਦੋਂ ਆਮ ਮੁੱਖ ਮੰਤਰੀ ਆਉਂਦਾ ਤੁਸੀਂ ਇੰਨਾ ਨੇੜੇ ਹੋ ਕੇ ਦੇਖਿਆ ਕਦੇ? ਕਹਿੰਦਾ ਮੈਨੂੰ ਨੇੜੇ ਹੋ ਕੇ ਦੇਖਿਆ, ਦੱਸੋ। ਉਹ ਲੋਕ ਤਾੜੀਆਂ ਮਾਰਦੇ, ਵਾਹ ਵਾਹ ਵਾਹ ਜੀ, ਅਸੀਂ ਮੁੱਖ ਮੰਤਰੀ ਨੇੜੇ ਹੋ ਕੇ ਦੇਖ ਲਿਆ। ਮੁੱਖ ਮੰਤਰੀ ਨੂੰ ਫੁੱਲ ਲੱਗੇ ਹੋਏ ਨੇੜੇ ਹੋ ਕੇ ਦੇਖ ਲਿਆ? ਦੱਸੋ ਕਿਹੜੇ ਮੁੱਖ ਮੰਤਰੀ ਤੁਸੀਂ ਫੁੱਲ ਤੋੜ ਲਏ ਇਹਨਾਂ ਨੂੰ ਨੇੜੇ ਹੋ ਕੇ ਦੇਖਿਆ? ਜੇ ਇੱਕ ਬੰਦਾ ਆਪਣੇ ਪਰਿਵਾਰ ਦੇ ਆਪਣੇ ਘਰ ਦੇ ਉੱਪਰ ਕੋਠੇ ਤੇ ਕਾਲੀ ਝੰਡੀ ਦਿਖਾ ਕੇ, ਮੋਹਨਜੀਤ ਸੰਗਰੂਰ ਤੋਂ ਰਹਿਣ ਵਾਲੇ, ਜੇ ਉਹਨਾਂ ਨੇ ਕਾਲੀ ਝੰਡੀ ਦਿਖਾ ਕੇ ਰੋਸ ਪ੍ਰਗਟ ਕੀਤਾ ਤਾਂ ਉਹਦੇ ਤਸੱਦਰ ਕੀਤਾ ਗਿਆ ਪੁਲਿਸ ਵੱਲੋਂ, ਸੰਗਰੂਰ ਪੁਲਿਸ ਦੇ ਸੀ ਐਸ ਟਾਪ ਵੱਲੋਂ ਉਹਨਾਂ ਨੂੰ ਲਿਜਾ ਕੇ ਉਸ ਤੇ ਕਰੰਟ ਲਾਇਆ ਗਿਆ। ਪਰ ਕਰੰਟ ਲਾਉਣ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਨੇ ਇਹ ਕਿਹਾ ਕਿ ਪੁਰਾਣੀਆਂ ਸ਼ਰਤਾਂ ਵਾ, ਜਦੋਂ ਉਸਦਾ ਮੈਡੀਕਲ ਹੋਇਆ। ਬਾਅਦ ਦੇ ਵਿੱਚ ਉਸਦੇ ਕੰਨ ਨੇ ਜਿਹੜੇ ਐਕਸਰੇ ਕਰਾਏ ਗਏ ਤਾਂ ਉਹਦੇ ਵਿੱਚ ਇੱਕ ਲੋਟ ਬਣੇ ਆ ਗਏ ਕਿ ਇਸਦੇ ਤਾਜ਼ੀਆਂ ਸੱਟਾਂ ਵਾ, ਉਸਦੇ ਪਾੜ ਦਾ ਜਿਹੜਾ ਕੰਨ ਦਾ ਉਹ ਪਾੜ ਚੁੱਕਿਆ ਵਾ, ਉਸਦੇ ਬਲੱਡ ਤੇ ਕਲੋਟ ਬਣੇ ਆ ਗਏ। ਹੁਣ ਆਸਫ ਭਾਜੀ ਇੱਕ ਗੱਲ ਦੇਖੋ ਕਿ ਲੋਕਤੰਤਰ ਰਾਜਾ ਇੱਥੇ ਕੋਈ ਵੀ ਮਾਨ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਕਿ ਲੋਕਤੰਤਰ ਰਾਜਾ ਤੁਸੀਂ ਆਪਣੇ ਹੱਕਾਂ ਲਈ ਲੜ ਸਕਦੇ ਹੋ। ਜੇ ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ, ਪੰਜਾਬ ਦੀ ਇੱਕ ਕਹਾਵਤ ਆ, ਜੇ ਕਿਸੇ ਨੂੰ ਮੁੱਖ ਮੰਤਰੀ ਨਹੀਂ ਪਸੰਦ ਆਇਆ, ਉਹਦੀਆਂ ਉਹਦੇ ਕੀਤੇ ਹੋਏ ਵਾਅਦੇ ਨਹੀਂ ਪਸੰਦ ਆਏ, ਤਾਂ ਇਹਦਾ ਮਤਲਬ ਆਪਾਂ ਵੀ ਬਹੁਤ ਵਾਰੀ ਮਾਨ ਸਰਕਾਰ ਤੇ ਟਿੱਪਣੀ ਕਰਦੇ ਹਾਂ, ਇਹਦਾ ਮਤਲਬ ਇਹ ਥੋੜਾ ਕਿ ਮਾਨ ਸਰਕਾਰ ਦੇ ਗੁੰਡੇ ਜਿਹੜੇ ਪੁਲਿਸ ਵਾਲੇ ਬਣਾਏ ਹੋਏ ਕਾਲੀਆਂ ਭੇਡਾਂ ਜਿਹੜੀਆਂ ਬਣੀਆਂ ਹੋਈਆਂ ਉਹ ਸਾਨੂੰ ਚੱਕ ਕੇ ਲਿਜਾ ਕੇ ਸੀ ਸਟਾਪਤ ਲੈ ਜਾਣਗੀ? ਇਹਦਾ ਮਤਲਬ ਇਹ ਤਾਂ ਹੈ ਨੀ, ਅਸੀਂ ਮਾਨ ਸਰਕਾਰ ਦੀ ਕਮੀ ਕੱਢਾਂਗੇ? ਅਸੀਂ ਪੱਤਰਕਾਰ ਹਾਂ, ਅਸੀਂ ਤਾਂ ਕਮੀਆਂ ਕੱਢ ਕੇ ਹਰੇਕ ਸਰਕਾਰ ਦੀਆਂ, ਕੱਲ ਨੂੰ ਮਾਨ ਸਰਕਾਰ ਬਣੇ ਜਾਂ ਨਾ ਬਣੇ ਸਾਨੂੰ ਕੋਈ ਮਤਲਬ ਨੀ, ਕੱਲ ਨੂੰ ਕਾਂਗਰਸ ਬਣਦੀ ਆ, ਸ਼੍ਰੋਮਣੀ ਅਕਾਲੀ ਦਲ ਬਣਦੀ ਆ, ਵਾਰਸ ਪੰਜਾਬ ਬਣਦੀ ਆ, ਤਾਂ ਅਸੀਂ ਤਾਂ ਕਮੀਆਂ ਕੱਢਣੀਆਂ ਸਰਕਾਰ ਦੀਆਂ, ਅਸੀਂ ਤਾਂ ਕਮੀਆਂ ਕੱਢ ਕੇ ਹੀ ਮੂਹਰੇ ਲਿਆਉਣੀਆਂ
4: ਜੀ,
6: ਠੀਕ ਹੈ ਨਾ? ਤੇ ਇਹਦਾ ਮਤਲਬ ਇਹ ਤਾਂ ਨੀ ਤੁਸੀਂ ਕਿਸੇ ਨੂੰ ਚੱਕ ਕੇ ਲਿਜਾ ਕੇ ਸੀ ਐਸ ਟਾਪ ਗੁੰਡਾਗਰਦੀ ਕਰੋਗੇ, ਪੁਲਿਸ ਵਾਲਿਆਂ ਤੋਂ ਡੰਡੇ ਸੋਟੀਆਂ ਮਰਵਾਓਗੇ, ਉਸਦਾ ਗੁਨਾਹ ਕੀ ਹੈ ਮੋਹਨ ਜੀ ਦਾ? ਪਰ ਵੱਡੀ ਗੱਲ ਇਹ ਕਿ ਇੱਥੇ ਹਰ ਪਾਰਟੀ ਨੂੰ ਟਿੱਪਣੀ ਕਰਨ ਦਾ ਮੌਕਾ ਮਿਲ ਗਿਆ। 2027 ਦੇ ਵਿੱਚ ਜਿਹੜੀਆਂ ਚੋਣਾਂ ਦਾ ਬਿਗਲ ਵੱਜਣ ਵਾਲਾ, ਜਨਵਰੀ ਜਾਂ ਫਰਵਰੀ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ, ਔਰ ਜੇਕਰ ਚੋਣ ਜਾਬਤਾ ਐਸੇ ਸਮੇਂ ਦੇ ਵਿੱਚ ਮਾਨ ਸਰਕਾਰ ਐਸੇ ਸਮੇਂ ਦੇ ਵਿੱਚ ਐਸੀਆਂ ਹਰਕਤਾਂ ਕਰੂਗੀ ਤਾਂ ਆਉਣ ਵਾਲਾ ਸਮਾਂ ਮਾਨ ਸਰਕਾਰ ਲਈ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ। ਜਿਹੜਾ ਆਉਣ ਵਾਲਾ ਸਮਾਂ 2027 ਦੇ ਵਿੱਚ ਜਿਹੜਾ ਮਾਨ ਸਾਹਿਬ ਵੱਡੇ ਵੱਡੇ ਸੁਪਨੇ ਵੇਖ ਰਹੇ ਆ, ਬੋਰਡਾਂ ਤੇ ਲੱਗ ਰਹੇ ਆ ਪੈਸੇ, ਵੀ ਇੱਕ ਵਾਰ ਫਿਰ ਤੋਂ ਮਾਨ ਸਰਕਾਰ, ਇੱਕ ਵਾਰ ਫਿਰ ਤੋਂ ਮੈਨੂੰ ਲੱਗਦਾ ਇਹ ਸੁਪਨਾ ਕਿਤੇ ਬੋਰਡ ਲਾਉਣੇ ਨਾ ਪੈ ਜਾਣਗੇ। ਐਸੇ ਐਸੀ ਸਥਿਤੀ ਰਹੀ ਤਾਂ ਜੋ ਇਸ ਸਮੇਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਜਾਵੇ ਤਾਂ ਮਾਨ ਸਰਕਾਰ ਦੇ ਜੋ ਹਾਲਾਤ ਇਸ ਸਮੇਂ, ਲੋਕਾਂ ਨਾਲ ਵਿਵਹਾਰ ਹੋ ਰਿਹਾ, ਟੀਚਰਾਂ ਦੇ ਡੰਡੇ ਪੈ ਰਹੇ, ਟੈਂਕੀਆਂ ਤੇ ਬਰਨਾਲੇ ਦੀ ਘਟਨਾ, ਦੋ ਕੁੜੀਆਂ ਨੇ ਟੈਂਕੀਆਂ ਤੇ ਚੜ ਕੇ ਆਪਣਾ ਇਨਸਾਫ ਲਿਆ, ਇਹ ਬਰਨਾਲੇ ਦੀ ਘਟਨਾ ਹੋ ਰਹੀ, ਡੀਐਸਪੀ ਮੌਕੇ ਤੇ ਦੱਸ ਰਹੇ ਆ ਕਿ ਦੋ ਕੁੜੀਆਂ ਜੀ ਟੈਂਕੀਆਂ ਤੇ ਚੜ ਗਈਆਂ। ਹੁਣ ਤੁਸੀਂ ਦੇਖੋ ਵੀ ਐਸਾ ਕਾਨੂੰਨ ਉਹੀ ਮਾਨ ਸਰਕਾਰ ਆ ਜਿਹੜੀ ਕਹਿੰਦੀ ਤੁਹਾਨੂੰ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਕਿਤੋਂ ਡੰਡੇ ਖਾਣ ਦੀ ਲੋੜ ਨਹੀਂ ਪੈਣੀ। ਹੁਣ ਇੱਕ ਗੱਲ ਦੇਖੋ ਵੀ ਜੇ ਪੁਲਿਸ ਨੂੰ ਇੰਨੀ ਛੋਟ, ਨਾ ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਰਹੀ ਉਸ ਵਿੱਚ ਮਿਲੀ, ਨਾ ਕਾਂਗਰਸ ਦੇ ਵਿੱਚ ਇੰਨੀ ਛੋਟ ਮਿਲੀ, ਜੋ ਅੱਜ ਗੁੰਡਾਗਰਦੀ ਪੁਲਿਸ ਕਰ ਰਹੀ ਪੰਜਾਬ ਪੁਲਿਸ, ਉਹ ਕਿਤੇ ਕਿਤੇ ਨੀ ਗੁੰਡਾਗਰਦੀ ਹੋ ਰਹੀ ਪੰਜਾਬ ਪੁਲਿਸ ਤੋਂ ਇਸ ਸਮੇਂ ਦੇ ਵਿੱਚ ਵੱਡਾ ਗੁੰਡਾ ਕੋਈ ਨੀ ਹੋ ਸਕਦਾ
4: ਜੀ।
6: ਜੇਕਰ ਦੱਸਿਆ ਜਾਵੇ ਕਿਉਂਕਿ ਕਿਸੇ ਬੰਦੇ ਨੇ ਕਾਲੀ ਝੰਡੀ ਦਿਖਾਈ, ਤੁਸੀਂ ਉਸਦੇ ਲੋ ਦੇ ਹਿਸਾਬ ਨਾਲ 188 ਦਾ ਪਰਚਾ ਕਰ ਸਕਦੇ ਹੋ, ਕਿਉਂ? ਕਿਉਂਕਿ ਉਹ ਵਿਘਨ ਪਾ ਰਿਹਾ ਤੁਹਾਡੇ ਕੰਮ ਦੇ ਵਿੱਚ। 188 ਦੇ ਪਰਚੇ ਦੇ ਵਿੱਚ ਅਵੇਲੇਬਲ ਬਰੰਟ ਹੁੰਦੇ, ਮੌਕੇ ਤੇ ਹੀ ਤੁਹਾਨੂੰ ਆਧਾਰ ਕਾਰਡ ਦੇ ਕੇ ਥਾਣੇ ਵਿੱਚੋਂ ਹੀ ਤੁਹਾਨੂੰ ਜਮਾਨਤ ਮਿਲ ਸਕਦੀ ਆ। ਪਰ ਜੇਕਰ ਤੁਸੀਂ ਕਹੋਗੇ ਵੀ ਸੀ ਐਸ ਸਟਾਫ ਲਿਜਾ ਕੇ ਉਸਨੂੰ ਕਰੰਟ ਲਾ ਕੇ ਉਸਨੇ ਜ਼ਖਮਾਂ ਤੇ ਲੂਣ ਪਾ ਕੇ, ਉਹਦੇ ਦੱਸਣ ਮੁਤਾਬਕ ਵੀ ਪਹਿਲਾਂ ਡਾਂਗਾ ਮਾਰੀਆਂ ਗਈਆਂ, ਮੁੜ ਕੇ ਉਹਨਾਂ ਉੱਪਰ ਲੂਣ ਪਾਇਆ ਗਿਆ, ਦੇਖੋ ਐਡਾ ਕਿਹੜਾ ਉਹਨੇ ਗੁਨਾਹ ਕੀਤਾ, ਐਡਾ ਕਿਹੜਾ ਉਹ ਅੱਤਵਾਦੀ ਸੀਗਾ। ਹੁਣ ਜੇ ਕੋਈ ਬੰਦਾ ਪੁਲਿਸ ਦੇ ਸਾਹਮਣੇ ਹੱਥ ਚੱਕ ਦਿੰਦਾ ਤਾਂ ਉਹਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ, ਫਿਰ ਉਹਨੂੰ ਦੂਸਰੇ ਲੋਟ ਲੈ ਲੈਂਦੇ ਲੱਖੋਂ। ਇਹ ਤਾਂ ਫਿਰ ਸਾਰਾ ਇਹਦਾ ਸਰਕਾਰ ਗੁੰਡਿਆਂ ਨੂੰ ਬਣਾਈ ਹੋਈ ਆ, ਫਿਰ ਤਾਂ ਪੁਲਿਸ ਕੋਲੇ ਗੁੰਡਾ ਰਾਜ ਆਇਆ ਹੋਇਆ ਜਿਹਨੂੰ ਮਰਜ਼ੀ ਚੱਕਿਆ। ਆਪਾਂ ਬਹੁਤ ਵਾਰੀ ਅਰਸ਼ ਭਾਜੀ ਦੱਸਿਆ ਕਿ ਜੇਕਰ 100 ਪਰਚਾ ਦਰਜ ਹੁੰਦਾ ਦਿਹਾੜੀ ਦੇ ਵਿੱਚ, ਜਿਹਦੇ ਵਿੱਚੋਂ 70 ਪਰਚੇ ਜਿਹੜੇ ਸਹੀ ਹੁੰਦੇ ਆ ਤੇ 30% ਪਰਚੇ ਜਿਹੜੇ ਝੂਠੇ ਬਣਾਏ ਜਾਂਦੇ ਆ। ਜਿਹੜਾ 84 ਮੌਕੇ ਸਮਾਂ ਸੀ ਉਹੀ ਅੱਜ ਵੀ ਸਮਾਂ, ਸਿਰਫ ਇਹ ਆ ਕਿ ਲੋਗੋ ਬਦਲ ਜਾਂਦੇ ਆ, ਚਿਹਰੇ ਉਹੀ ਰਹਿ ਜਾਂਦੇ ਆ। ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਜੋ ਕਾਂਗਰਸ ਨੇ ਧੱਕੇਸ਼ਾਹੀ ਕੀਤੀ 84 ਦੇ ਵਿੱਚ, ਅੱਜ ਮਾਨ ਸਰਕਾਰ ਉਸੇ ਧੱਕੇਸ਼ਾਹੀ ਤੇ ਪਹੁੰਚੀ ਹੋਈ ਆ, ਸਿਰਫ ਲੋਗੋ ਹੀ ਬਦਲੇ ਆ, ਚਿਹਰੇ ਅੰਦਰੋਂ ਉਹੀ ਆ, ਮਾਈਂਡ ਅੰਦਰੋਂ ਸਭ ਦਾ ਉਹੀ ਆ ਕਿ ਪੰਜਾਬ ਨੂੰ ਲੁੱਟਣਾ। ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਲੁੱਟਿਆ ਹੀ ਆ, ਕਿਸੇ ਨੇ ਪੰਜਾਬ ਬਾਰੇ ਸੋਚਿਆ ਨੀ। ਮਾਨ ਸਾਹਿਬ ਜੋ ਕਹਿੰਦੇ ਸੀ ਕਿ ਪੰਜਾਬ ਮੁੜ ਕੇ ਸੋਨੇ ਦੀ ਚਿੜੀ ਹੋਵੇਗਾ, ਪਰ ਕਾਂਗਰਸ ਨੇ ਚਿੜੀ ਤੋਂ ਬਾਅਦ ਮੁਰਗਾ ਬਣਾ ਦਿੱਤਾ। ਮੈਨੂੰ ਅੱਜ ਲੱਗਦਾ ਕਿ ਜਿਹੜਾ ਮਾਨ ਸਰਕਾਰ ਨੇ ਉਹਨਾਂ ਨੇ ਮੁਰਗਾ ਵੀ ਵੱਢ ਕੇ ਖਾ ਲਿਆ, ਹੁਣ ਤਾਂ ਪੰਜਾਬ ਦੇ ਪੱਲੇ ਰਿਹਾ ਹੀ ਕੁਛ ਨੀ। ਜੋ ਮਾਨ ਸਰਕਾਰ ਦੇ ਸਮੇਂ ਦੇ ਵਿੱਚ ਹਾਲਾਤ ਹੋਏ ਪਏ ਪੰਜਾਬ ਦੇ, ਕੋਈ ਧੀ ਸੇਫ ਨੀ, ਕੋਈ ਬੰਦਾ ਸੇਫ ਨੀ, ਇੱਥੇ ਮੁਰਦਾ ਸੇਫ ਨੀ। ਹੁਣ ਦੱਸੋ ਸੇਫ ਕਿਹੜਾ ਬੰਦਾ ਰਹੇ ਜੂ? ਜੇਲਾਂ ਵਿੱਚ ਵੀਡੀਓ ਕਾਲਾਂ ਤੇ ਗੱਲਾਂ ਹੋ ਜਾਂਦੀਆਂ, ਜੇਲਾਂ ਵਾਲੇ ਬੰਦੇ ਸੇਫ ਆ, ਹੋਰ ਤਾਂ ਬਾਹਰ ਦਾ ਕੋਈ ਬੰਦਾ ਹੀ ਸੇਫ ਹੈ ਨੀ, ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ, ਹਰ ਰੋਜ਼ ਆਪਾਂ ਪੜ੍ਹਦੇ ਇੰਨੇ ਪਿਸਟਲ ਫੜੇ, ਇੰਨਾ ਅਸਲਾ ਫੜਿਆ, ਉਹ ਆਉਂਦਾ ਕਿੱਥੋਂ ਆ? ਕਿਸੇ ਨੇ ਪੁੱਛਿਆ ਸਵਾਲ, ਕਿਸੇ ਨੇ ਸਰਕਾਰ ਨੂੰ ਪੁੱਛਿਆ ਕਿ ਹਰ ਰੋਜ਼ ਤੁਸੀਂ ਕਹਿੰਦੇ ਇੰਨੇ ਗੈਂਗਸਟਰ ਫੜੇ, 36,000 29,000 ਗੈਂਗਸਟਰ ਫੜਿਆ, ਉਹ ਗੈਂਗਸਟਰ ਆਇਆ ਕਿੱਥੋਂ? ਉਹ ਬਣਾਇਆ ਕਿਹਨੇ ਗੈਂਗਸਟਰ? ਉਹ ਅਸਲਾ ਉਹਨਾਂ ਕੋਲ ਪ੍ਰਮੋਟ ਕਿੱਥੋਂ ਹੋਇਆ ਅਸਲਾ? ਇਹ ਸਭ ਸਵਾਲ ਦੇ ਸਵਾਲ ਆ। ਇਹ ਸਿਰਫ ਇੱਕ ਸਰਕਾਰ ਦਾ ਲੋਗੋ ਬਦਲ ਜਾਂਦਾ, ਚਿਹਰੇ ਅੰਦਰ ਉਹ ਹੀ ਰਹਿ ਜਾਂਦੇ ਆ। ਇੱਕ ਸਰਕਾਰ ਨੇ ਇੱਕ ਪਖੰਡੀ ਸਾਧ ਵਾਂਗਣਾ ਲੋਕਾਂ ਨੂੰ ਗੁਮਰਾਹ ਕਰਨਾ ਹੁੰਦਾ, ਹੋਰ ਪੱਲੇ ਕੁਛ ਨੀ ਗਾ। ਗਰਾਊਂਡ ਲੈਵਲ ਤੇ ਜਾ ਕੇ ਦੇਖੋ ਮਾਨ ਸਰਕਾਰ ਦੇ ਹਾਲਾਤ ਕੀ, ਪੰਜਾਬ ਦੇ ਅੱਜ ਹਾਲਾਤ ਕੀ, ਪੰਜਾਬ ਦੇ ਵਿੱਚ ਕਿਹੜਾ ਬੰਦਾ ਸੇਫ ਆ? ਇੱਕ ਬੰਦਾ ਵੀ ਕਹਿ ਦੇਵੇ ਆਪਣੇ ਸੀਤੇ ਦੇ ਹੱਥ ਮਾਰ ਕੇ ਮੈਂ ਸੇਫ ਹਾਂ, ਜਿਹਦੀ ਦੁਸ਼ਮਣੀ ਉਹ ਤਾਂ ਕੀ ਸੇਫ, ਜਿਹਦੀ ਨਹੀਂ ਦੁਸ਼ਮਣੀ ਉਹ ਵੀ ਨੀ ਸੇਫ।
4: ਆਲਰਾਈਟ ਰਾਣਾ ਜੀ, ਸ਼ੁਕਰੀਆ ਤੁਹਾਡਾ, ਧੰਨਵਾਦ ਟਾਈਮ ਦਿੱਤਾ ਜੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਧੰਨਵਾਦ ਜਿੰਦੇ ਵਾਸਤੇ ਰਹੋ, ਥੈਂਕ ਯੂ ਸੋ ਮਚ,
6: ਥੈਂਕ ਯੂ
4: ਜੀ। ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਹਨਾਂ ਦੀ ਇੰਟਰਵਿਊ ਜਿਹੜੀ ਆਪਾਂ ਕੀਤੀ ਹੋਈ ਹੈ ਤੁਸੀਂ ਯੂਟਿਊਬ ਤੇ ਵੀ ਦੇਖ ਸਕਦੇ ਹੋ। ਵਕਤ ਇੱਕ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਔਨ CJMR 1320।
7: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ,
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320। ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
8: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
3: ਔਰ ਵਿਜ਼ਿਟ www.calidonpaving.com।
9: Diamond and Diamonds Personal Injury Lawyers। ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT 4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ। ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
10: ਕੈਨੇਡਾ ਦੀ ਮੰਨੀ ਪ੍ਰਮਾਨੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।

where culture lives. This is CJMR 1320, the voice of the city. Boom,

0: your home for community. CJMR 1320.
1: Jordan.

Keep it on the voice of the city, CJMR 1320.

0: ਹੁਣੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: Keep it on the voice of the city, CJMR 1320.

0: You're listening to CJMR 1320, the voice of the city.
1: JD Music.

ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: ਰੱਖ ਦਿੱਤਾ ਸੀਗਾ ਜਿਹਦੇ ਪਿਆਰ ਨੇ ਵਿਗਾੜ ਕੇ, ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ, ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ।
1: You're listening to CJMR 1320, the voice of the city.

ਢਾਲਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਆਉਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਸ ਤੇਰੇ ਨਾਲ ਲੀ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲ ਦਾਂਗੇ ਮਾਸ।

0: Keep it on the voice of the city, CJMR 1320.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: You're listening to CJMR 1320, the voice of the city.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹਿ ਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

You're listening to CJMR 1320, the voice of the city.

Keep it on the voice of the city, CJMR 1320.

0: ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।

0: ಮಿಠಾಯಿಯ ಸ್ನಾಕ್ಸ್ ಡಿಲಿಷಿಯಸ್ ಫುಡ್ ಪರ್ಫೆಕ್ಟ್ ಡೈನಿಂಗ್ ವ್ಯಾಧಿ ಪಜ್ಜಿ ಲೈವ್ ಕೇಟರಿಂಗ್ ಲಿ ಚಾರ್ ಫುಡ್ ಟ್ರಕ್ಸ್ ವಿನೆ ಕೇಟರಿಂಗ್ ಫಾರ್ ಆಲ್ ಪಾರ್ಟೀಸ್ ಕ್ವಾಲಿಟಿ ನಂಬರ್ ಒನ್ ಬ್ರೇಕ್ಫಾಸ್ಟ್ ಲಂಚ್ ಡಿನ್ನರ್ ಸಬ್ ಮಿಲೇಗಾ ಟೊರಂಟೋ ಫುಡ್ ಈಸ್ ದಿ ಪರ್ಫೆಕ್ಟ್ ಲೊಕೇಶನ್ ಯಾನಿ ಸ್ವೀಟ್ ಮೆಹಲ್ 680 ರೆಕ್ಸ್ಟೇಲ್ ಬುಲಿವರ್ಡ್ ಫಾರ್ ಮೋರ್ ಇನ್ಫಾರ್ಮೇಶನ್ ಕಾಲ್ ಸುಖಾ ಕಾಂಗ್ 416-679-9191
1: ಸ್ವೀಟ್ ಮೆಹಲ್
2: ਵਾਹਿਗੁਰੂ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ
5: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
4: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
5: ਹਾਂ ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
4: ਤੇ ਮੇਰੇ ਜੀਜੇ ਲਈ ਘੜੀ
5: ਆਹੋ ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
4: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
6: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਸਾਗ ਬਣਿਆ ਬਣਾਇਆ ਵੀ ਮਿਲਦਾ ਹੈ ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲਡ ਜਾਣਕਾਰੀ ਲਈ ਕਾਲ ਕਰੋ 905-840-9000 ਕੈਲੇਡਨ ਸਬਜ਼ੀ ਫਾਰਮ
7: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ ਟਾਪ ਚੁਆਇਸ ਇਲੈਕਟ੍ਰੋਨਿਕਸ 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੁਆਇਸ ਇਲੈਕਟ੍ਰੋਨਿਕਸ
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
8: HK Movers, home, offices, apartments and delivery, big or small, we move it all.
9: HK Movers,
8: local and long distance,
9: we also ship cars,
8: Kailor Transport and moving services.
9: For service with a smile, give us a call.
8: Call Mr. Harminder 416-524-6704.
9: 416-524-6704.
8: Visit 140 Advanced Boulevard, Unit Number 10, Brampton.
9: Long distance moving specialist.
8: HK Movers.
10: HK Movers.
7: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home ਨੰਗੇ ਆਏ ਤੇ

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਰੇੜੇ। ਜਿੱਥੇ ਰੂਹ ਬਣ ਗਈ ਇੱਕ ਹਾਵਾ ਹੈ, ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ, ਜਿੱਥੇ ਕੈਦ ਅਣਖ ਦਾ ਲਾਵਾ ਹੈ, ਜਿੱਥੇ ਅਕਲ ਮਸੋਸੀ ਮੁੜ ਪਈ ਖਾਰੋਜ ਥਪੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਲੋਕ ਬੜੇ ਮਜਬੂਰ ਜਹੇ ਤੇ ਦਿੱਲੀ ਦੇ ਦਿਲ ਤੋਂ ਦੂਰ ਜਹੇ, ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ, ਤੇ ਭੁੱਖਾਂ ਵਿੱਚ ਮਸ਼ਹੂਰ ਜਹੇ, ਜਿੱਥੇ ਮਰ ਕੇ ਚਾਂਬਲ ਜਾਮਦੇ ਹਨ ਭੂਤ ਜਟੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਬੰਦਾ ਜੰਮਦਾ ਸੀਰੀ ਹੈ, ਟੱਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜੇ ਸੋਕਾ ਇਹੀ ਸੜਦੇ ਨੇ, ਜੇ ਡੋਬਾ ਇਹੀ ਮਰਦੇ ਨੇ, ਜੇ ਸੋਕਾ ਇਹੀ ਸੜਦੇ ਨੇ, ਜੇ ਡੋਬਾ ਇਹੀ ਮਰਦੇ ਨੇ, ਸਭ ਕਹਿਰ ਇਹਨਾਂ ਸਿਰ ਵਰਦੇ ਨੇ, ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ।

0: ਭਗਵਾਨ ਤੇਰੇ ੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਜਿੱਥੇ ਕੂੰਜ ਘੇਰ ਲਈ ਕਾਵਾਂ ਨੇ ਤੇ ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਜਿੱਥੇ ਰੋਟੀ ਮਨ ਵਿੱਚ ਕੁੱਟਿਆ ਜਿੱਥੇ ਹਨੇਰਾ ਦੱਬ ਕੇ ਜੁਟਿਆ ਹੈ ਜਿੱਥੇ ਗੈਰਤ ਦਾ ਤੱਗ ਟੁੱਟਿਆ ਹੈ ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਤੂੰ ਆਪਣਾ ਆਪ ਮਚਾਉਂਦਾ ਹੈ ਪਰ ਆਪਾਂ ਹੀ ਰਿਸ਼ਨਾਨਾ ਹੈ ਕਿਉਂ ਕਮੀਆਂ ਤੂੰ ਸ਼ਰਮਾਉਂਦਾ ਹੈ ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਕਮੀਆਂ ਦੇ ਵਿਹੜੇ ਸਪਟੰਬਰ ਮਹੀਨੇ ਦੀ ਅੱਜ 7 ਤਰੀਕ ਦਿਨ ਸੋਮਵਾਰ ਸੰਮਤ ਨਾਨਕਸ਼ਾਹੀ 558 ਬਿਕਰਮੀ 2083 ਸੰਮਤ ਖਾਲਸਾ 327 ਅਤੇ 22 ਭਾਦਰੋਂ ਦੀ ਅੱਜ ਦੀ ਇਸ ਲੇਬਰ ਡੇ ਦੀ ਸ਼ਾਮ ਦੀ ਮਹਿਫਲ ਜਸਬੀਰ ਜੱਸੀ ਦੀ ਆਵਾਜ਼ ਸੰਤ ਰਾਮ ਉਦਾਸੀ ਹੋਣਾ ਦੀ ਮਸ਼ਹੂਰ ਅੱਜ ਦੇ ਦਿਨ ਨੂੰ ਸਮਰਪਿਤ ਕਵਿਤਾ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਹੀ ਖੂਬਸੂਰਤ ਆਵਾਜ਼ਾਂ ਸੋਹਣੀਆਂ ਸੂਰਤਾਂ ਸੀਰਤਾਂ ਨੇ ਤੁਸੀਂ ਸੁਣਿਆ ਹੁਣ ਵਾਰੀ ਹੈ ਰੰਗਲਾ ਪੰਜਾਬ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 1320 AM CGMR 1320 AM ਤੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ ਸਟੂਡੀਓ ਦੇ ਨੰਬਰ ਨੇ 905-800-1320-905-813-13-20 ਕੈਨੇਡਾ ਵਾਈਡ ਤੁਸੀਂ ਇਸ ਚੈਨਲ ਨੂੰ ਇਸ ਰੇਡੀਓ ਨੂੰ CGMR 1320 AM ਨੂੰ ਸੁਣਨਾ ਚਾਹੋ 647-910-1320 ਡਾਇਲ ਕਰਕੇ ਸੁਣ ਸਕਦੇ ਹੋ ਅਮਰੀਕਾ 641-741-1919 ਰੰਗਲਾ ਪੰਜਾਬ ਤੇ CGMR ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ YouTube, Facebook ਰਾਹੀਂ ਸੁਣ ਦੇਖ ਰਹੇ ਹੋ ਧੰਨਵਾਦੀ ਆ ਸਬਸਕ੍ਰਾਈਬ ਕਰ ਲਓ ਬੈਲ ਬਟਨ ਆਨ ਕਰ ਲੈਣਾ ਮਿਹਰਬਾਨੀ ਹੋਵੇਗੀ ਲਓ ਫਿਰ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਕਰਨ ਲੱਗੇ ਹਾਂ ਖ਼ਬਰਾਂ ਦੀ ਵੀਕਐਂਡ ਤੇ ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲਸ ਸਾਡੇ ਇਸ ਚੈਨਲ ਨੂੰ ਦੁਬਾਰਾ ਸ਼ੁਰੂ ਹੋਣ ਦੀ ਖੁਸ਼ੀ ਦੇ ਵਿਚ ਆਏ ਨੇ ਔਰ ਦੂਰ ਦਰੇਡਿਆਂ ਤੋਂ ਆਏ ਨੇ ਆਪ ਸਭ ਦਾ ਧੰਨਵਾਦ ਟੋਰਾਂਟੋ ਡਾਊਨਟਾਊਨ ਦੇ ਵਿਚ CGMR 1320 AM ਸੁਣਿਆ ਜਾ ਰਿਹਾ CN ਟਾਵਰ ਦੇ ਬਿਲਕੁਲ ਆ ਗਏ ਉਥੋਂ ਇਕ ਵੀਡੀਓ ਵੀ ਦਿਖਾਵਾਂਗੇ ਕ੍ਰਿਸਟਲ ਕਲੀਅਰ ਸੁਣਿਆ ਜਾ ਰਿਹਾ ਪਹਿਲੀ ਵਾਰ ਹੈ ਕਿ ਉਥੇ ਇਨ੍ਹਾਂ ਜ਼ਬਰਦਸਤ ਸ਼ਾਮ ਦੇ ਵੇਲੇ ਵੀ ਹਿੱਟ ਹੋਇਆ ਸਕਾਰਬਰੋ ਮਾਰਕਮ ਦੇ ਏਰੀਏ ਦੇ ਵਿਚ ਇਧਰ ਬੋਲਟਨ ਹਮਿਲਟਨ ਨੈਗਰਾ ਫਾਲ ਸੈਂਟ ਕੈਥਰੀਨ ਇਹ ਸਾਰੇ ਏਰੀਏ ਜਿਹੜੇ ਨੇ ਬਫਲੋ ਵਗੈਰਾ ਜਿਹੜੇ ਨੇ ਕਵਰ ਕਰ ਰਿਹਾ ਹੈ ਦੂਰ ਦਰੇਡਿਆਂ ਤੋਂ ਤੁਹਾਡੀਆਂ ਫੋਨ ਕਾਲਸ ਵੀ ਆਈਆਂ ਨੇ ਤੁਸੀਂ ਸਾਨੂੰ ਸੁਣਵਾਇਆ ਹੀ ਸੁਣਾਇਆ ਵੀ ਹੈ ਕਿ ਅਸੀਂ ਸੁਣ ਰਹੇ ਹਾਂ ਜੀ ਦੇਖੋ ਗਾਣੇ ਲੱਗੇ ਹੋਏ ਨੇ ਸੋ ਕਮਿਊਨਿਟੀ ਦੇ ਵਿਚ ਖੁਸ਼ੀ ਦੀ ਲਹਿਰ ਹੈ ਸਟੂਡੀਓ ਦੇ ਨੰਬਰ 905-813-1320 ਅਗਰ ਤੁਸੀਂ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਡਿਸਟਰਬੈਂਸ ਆ ਰਹੀ ਹੋਵੇ ਪ੍ਰੋਗਰਾਮ ਦੇ ਬਾਬਤ ਸਾਨੂੰ ਲਿਖ ਕੇ ਭੇਜਣਾ ਚਾਹੋ ਮੇਰਾ ਨੰਬਰ ਹੈ 4167167794 ਅਰਸ਼ 416-303-1515 ਆਓ ਕੁਝ ਇਕ ਲਿਸਟ ਸਾਡੇ ਕੋਲ ਹੈ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਸ਼ੁਰੂ ਕਰਨੇ ਨੇ ਸਾਡੇ ਨਾਲ ਸਿਰਫ ਇਕ ਦੋ ਦਿਨਾਂ ਬਾਅਦ ਹੋ ਸਕਦਾ ਕਿ ਅਸੀਂ ਉਨ੍ਹਾਂ ਦੇ ਨਾਮ ਨਸ਼ਰ ਕਰ ਦਈਏ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਮਨ ਬਣਾਇਆ ਹੈ ਕਿ 1320 AM ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਜਿਹੜੇ ਨੇ ਉਨ੍ਹਾਂ ਨੇ ਆਰੰਭ ਕਰਨੇ ਨੇ ਸੋ ਸਾਰਿਆਂ ਦਾ ਸਵਾਗਤ ਹੈ ਫਸਟ ਕਮ ਫਸਟ ਸਰਵ ਜਿਨ੍ਹਾਂ ਨੇ ਆਪਣਾ ਆਪਣਾ ਟਾਈਮ ਜਿਹੜਾ ਹੈ ਅਰਸ਼ ਨੂੰ ਲਿਖਾ ਦਿੱਤਾ ਬਸ ਕੰਟਰੈਕਟ ਹੋਣ ਦੀ ਦੇਰ ਹੈ ਅਸੀਂ ਉਨ੍ਹਾਂ ਦੇ ਉਨ੍ਹਾਂ ਸ਼ਖਸੀਅਤਾਂ ਦੇ ਨਾਂ ਤੁਹਾਡੇ ਨਾਲ ਸਾਂਝੇ ਕਰ ਦੇਵਾਂਗੇ ਕਿਸੇ ਵੀ ਲੈਂਗੁਏਜ ਦੇ ਵਿਚ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਹੈ CGMR 1320 AM ਤੇ ਹਿੰਦੀ ਪੰਜਾਬੀ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪੁਰਤਗੀਜ਼ ਇਟਾਲੀਅਨ ਸਪੈਨਿਸ਼ ਮੋਸਟ ਵੈਲਕਮ ਹੈ ਜੀ ਨੰਬਰ ਟੂ ਕਾਲ 4167167794 ਮੇਰਾ ਨੰਬਰ ਹੈ ਅਰਸ਼ ਵੈਸੇ ਸਾਰਾ ਕੁਝ ਅਰਸ਼ ਸੰਭਾਲ ਲਿਆ 416-303-1515 ਬੈਟਰ ਹੈ ਤੁਸੀਂ ਅਰਸ਼ ਨੂੰ ਹੀ ਕਾਲ ਕਰਿਓ 416-303-1515 ਕਿਉਂਕਿ ਉਨ੍ਹਾਂ ਦੇ ਕੋਲ ਹੀ ਸਾਰਾ ਸਕੈਜੁਲ ਹੈ ਔਰ ਕਾਇਦੇ ਦੇ ਮੁਤਾਬਕ ਕੰਟਰੈਕਟ ਉਸੇ ਹੀ ਤਰ੍ਹਾਂ ਚੱਲੇਗਾ ਜਿਵੇਂ CGMR 1320 ਦੀ ਮੈਨੇਜਮੈਂਟ ਜਿਵੇਂ ਪਹਿਲਾਂ ਚਲਾਉਂਦੀ ਹੈ ਉਸੇ ਹੀ ਤਰ੍ਹਾਂ ਉਸੇ ਹੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਜਿਹੜੇ ਸਾਰੇ ਪ੍ਰੋਗਰਾਮ ਇਸ ਚੈਨਲ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿਚ ਬ੍ਰਾਡਕਾਸਟ ਹੁੰਦੇ ਨਜ਼ਰ ਆਉਣਗੇ ਤੁਸੀਂ ਸੁਣੋਗੇ ਵੀ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਜੇ ਤੁਹਾਨੂੰ ਕੋਈ ਟਰਬਲ ਸ਼ੂਟ ਆ ਰਹੀ ਹੈ ਕਿਸੇ ਪਾਸੇ ਵੀ ਤੁਸੀਂ ਸਾਡੇ ਹੈਲਪਰ ਬਣੋ ਸਾਥੀ ਬਣੋ ਸਹਿਯੋਗੀ ਬਣੋ ਅਸੀਂ ਤੁਹਾਨੂੰ ਆਦੀ ਹੋਵਾਂਗੇ। ਸੋ ਜੋ ਇੱਕ ਕਮਰਸ਼ਲ ਅਸੀਂ ਤੁਹਾਨੂੰ ਬਾਰ ਬਾਰ ਸੁਣਾ ਰਹੇ ਹਾਂ, ਐਸ ਜੀ ਵੱਲੋਂ ਸਾਨੂੰ ਜੋ ਅਪਰੂਵਲ ਦਿੱਤੀ ਗਈ ਹੈ ਉਹਦੇ ਵਿੱਚ ਕੋਈ ਕਿਤੇ ਵਿਘਨ ਹੈ? ਵੈਸੇ ਆਮ ਤੌਰ ਤੇ AM ਚੈਨਲ ਰਾਤ ਨੂੰ ਜਿਹੜੇ ਨੇ ਉਹ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ ਡਾਊਨ ਹੁੰਦੀ ਹੈ, ਇਹ ਗੱਲ ਵੱਖਰੀ ਹੈ ਕਿ ਕਈ ਕਰਦੇ ਕਈ ਨਹੀਂ ਕਰਦੇ ਹੋਣਗੇ, ਪਰ ਜੇ ਕਿਤੇ ਇਹੋ ਜਿਹਾ ਲੱਗਦਾ ਤੁਹਾਨੂੰ ਤੁਸੀਂ ਸਾਨੂੰ ਜ਼ਰੂਰ ਦੱਸੋ, ਅਸੀਂ ਉੱਤੇ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਵਰਕ ਕਰ ਰਹੇ ਨੇ ਅਤੇ ਦਿਨ ਰਾਤ ਇੱਕ ਲੱਗੀ ਹੋਈ ਹੈ ਉਹਨਾਂ ਦੀ, ਤਾਂ ਕਿ ਕਿਸੇ ਨੂੰ ਪਰੇਸ਼ਾਨੀ ਸਾਡੇ ਕਰਕੇ ਨਾ ਆਵੇ, ਅਤੇ ਇਹੀ ਸਾਡੀ ਵੀ ਤਮੰਨਾ ਹੈ। ਅਰਸ਼ 416-303-1515 ਤਮਾਮ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਲਓ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸ ਡੇਲ 3-4 ਵਰਲਡ ਕਿਚਨਰ ਦੇ ਵਿਚ ਵਾਕਿਆ ਨੇ। 647-547-8188 ਔਰ ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਰੰਗਲਾ ਪੰਜਾਬ ਦੇ ਵਿਚ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਬਾਈ ਸੁੱਖਾ ਕੰਗ 416-679-9999।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਓ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿਚ ਵਿਨੀਪੈਗ ਸਭ ਤੋਂ ਘੱਟ ਖੁਸ਼, ਮੈਨੀਟੋਬਾ ਨੇ ਮਾਰੀ ਸਭ ਤੋਂ ਵੱਡੀ ਛਾਲ। ਵਿਨੀਪੈਗ ਦਾ ਸਕੋਰ 67.2 ਦਰਜ ਹੋਇਆ, ਐਡਮਿੰਟਨ ਅਤੇ ਹੈਮਿਲਟਨ ਨਾਲ ਮੁਕਾਬਲਾ ਰਿਹਾ ਕਾਫ਼ੀ ਕਰੀਬ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਵਿਚੋਂ ਵਿਨੀਪੈਗ ਖੁਸ਼ਹਾਲੀ ਦੇ ਮਾਮਲੇ ਦੇ ਸਭ ਤੋਂ ਆਖਰੀ ਸਥਾਨ ਤੇ ਰਿਹਾ ਹੈ। ਲੇਜ਼ਰ ਦੇ 2026 ਦੇ ਖੁਸ਼ਹਾਲੀ ਸੂਚਕ ਅੰਕ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ, ਜੋ ਵੱਡੇ ਸ਼ਹਿਰਾਂ ਦੀ ਸੂਚੀ ਵਿਚ ਸਭ ਤੋਂ ਘੱਟ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਵਿਚ 1.3 ਅੰਕ ਦਾ ਸੁਧਾਰ ਵੀ ਹੋਇਆ, ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਹੇਠਲਾ ਸਥਾਨ ਅਲੇ ਨਹੀਂ ਛੱਡਿਆ। ਵਿਨੀਪੈਗ ਲਈ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਫਰਕ ਹੈ। ਐਡਮਿੰਟਨ 67.7 ਅੰਕਾਂ ਨਾਲ ਵਿਨੀਪੈਗ ਤੋਂ ਥੋੜਾ ਉਪਰ ਹੈ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠੇ ਹਿੱਸੇ ਵਿਚ ਕਾਫ਼ੀ ਮੁਕਾਬਲਾ ਕਰੀਬ ਕਰੀਬ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸੇ ਸਰਵੇਖਣ ਵਿਚ ਇਕ ਮਹੱਤਵਪੂਰਨ ਸਕਾਰਾਤਮਕ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਅੰਕਾਂ ਦੇ ਸਾਲਾਨਾ ਵਾਧੇ ਨਾਲ ਪੂਰੇ ਕੈਨੇਡਾ ਵਿਚ ਖੁਸ਼ਹਾਲੀ ਦੇ ਸਕੋਰ ਵਿਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ। ਇਹ ਵਾਧਾ ਓਨਟੇਰੀਓ ਦੇ 2.4 ਅਤੇ ਕਿਊਬਕ ਦੇ 2.1 ਅੰਕਾਂ ਦੇ ਸੁਧਾਰ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਜੇਕਰ ਗੱਲ ਕਰੀਏ ਤਾਂ 2026 ਵਿਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ, ਜੋ 2025 ਦੇ 68.7 ਅੰਕਾਂ ਨਾਲੋਂ 1.8 ਅੰਕ ਵੱਧ ਹੈ। ਕਿਊਬਕ 74.5 ਅੰਕਾਂ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ, ਜਦੋਂ ਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ 71.0 ਅਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਨਾਲ ਅਗਲੇ ਸਥਾਨ ਤੇ ਰਹੇ। ਉਥੇ ਹੀ ਓਨਟੇਰੀਓ ਦਾ ਸਕੋਰ 69.3 ਰਿਹਾ ਹੈ। ਸਰਵੇਖਣ ਵਿਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿਚ ਰਹਿਣ ਸਹਿਣ ਦੀ ਵਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਨੇ ਵਿੱਤੀ ਦਬਾਅ ਤੇ ਵਾਧੇ ਖਰਚਿਆਂ ਨੂੰ ਆਪਣੀ ਖੁਸ਼ਹਾਲੀ ਵਿਚ ਵੱਡੀ ਰੁਕਾਵਟ ਦਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸਬੰਧ, ਭਾਈਚਾਰਕ ਜੁੜਾਅ ਅਤੇ ਸਰੀਰਕ ਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਖੁਸ਼ਹਾਲੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਨੀਪੈਗ ਦੀ ਆਖਰੀ ਸਥਾਨ ਤੇ ਰਹਿਣ ਦਾ ਇਕ ਵੱਡਾ ਕਾਰਨ ਉਥੇ ਸੁਰੱਖਿਆ ਅਤੇ ਅਪਰਾਧ ਭਾਵ ਕ੍ਰਾਈਮ ਲੈ ਕੇ ਲੋਕਾਂ ਵਿਚ ਪਾਈ ਜਾਂਦੀ ਚਿੰਤਾ ਵੀ ਮੰਨਿਆ ਜਾਂਦਾ, ਜਿਸ ਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰੱਖਿਆ ਰਿਪੋਰਟਾਂ ਵਿਚ ਵੀ ਹੋਇਆ। ਮਾਰਾ ਅਨੁਸਾਰ ਇਸ ਵਾਰ ਸਰਵੇਖਣ ਜੂਨ ਵਿਚ ਹੋਣ ਕਾਰਨ ਗਰਮੀਆਂ ਦਾ ਮੌਸਮ, ਬਾਹਰਲੀਆਂ ਸਰਗਰਮੀਆਂ ਤੇ ਲੋਕਾਂ ਨੂੰ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉਪਰ ਚੁੱਕਣ ਵਿਚ ਯੋਗਦਾਨ ਪਾਇਆ ਹੋ ਸਕਦੈ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਥਾਨ ਸੁਧਾਰ ਕੁਝ ਉਮੀਦ ਵੀ ਜਗਾਉਂਦਾ। ਇਹ ਇਕ ਵਿਸ਼ੇਸ਼ ਰਿਪੋਰਟ ਜੋ ਤੁਸੀਂ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਸੰਦਰਭ ਦੇ ਵਿਚ ਸੁਣੀ ਹੈ। ਮਿਸਰ ਦੀ ਅਦਾਲਤ ਨੇ ਮਹਿਲਾ ਟੀਵੀ ਐਂਕਰ ਸਾਰਾ ਖਲੀਫਾ ਸਮੇਤ 12 ਨੂੰ ਸਜਾਏ ਮੌਤ ਦੀ ਸਜ਼ਾ ਸੁਣਾਈ। ਮਿਸਰ ਦੀ ਇਕ ਅਦਾਲਤ ਨੇ ਮਹਿਲਾ ਐਂਕਰ ਸਾਰਾ ਖਲੀਫਾ ਸਮੇਤ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰਿਆਂ ਨੂੰ ਡਰੱਗਜ਼ ਨਾਲ ਜੁੜੇ ਮਾਮਲੇ ਵਿਚ ਵੀ ਦੋਸ਼ੀ ਠਹਿਰਾਇਆ ਗਿਆ। ਮਿਸਰ ਦੇ ਸਰਕਾਰੀ ਮੀਡੀਆ ਆਊਟਲੈਟ ਅਲ ਅਰਾ ਨੇ ਇਹ ਜਾਣਕਾਰੀ ਦਿੱਤੀ ਹੈ। 39 ਸਾਲ ਦੀ ਸਾਰਾ ਖਲੀਫਾ ਆਪਣੇ ਪ੍ਰੋਗਰਾਮ ਮਿਸ਼ਨ ਇੰਪੋਸੀਬਲ ਲਈ ਮਸ਼ਹੂਰ ਰਹੀ ਹੈ। ਇਹ ਪ੍ਰੋਗਰਾਮ ਸੁਰੱਖਿਆ ਅਤੇ ਅਪਰਾਧ ਲਈ ਜੁੜੇ ਮੁੱਦਿਆਂ ਦੇ ਆਧਾਰ ਸੀ। ਕਹਿਰਾ ਦੀ ਕ੍ਰਿਮੀਨਲ ਕੋਰਟ ਨੇ ਦੋਸ਼ੀਆਂ ਨੂੰ ਨਸ਼ੀਲੇ ਪਦਾਰਥਾਂ ਨੂੰ ਬਣਾਉਣ ਵਿਚ ਗਿਣਤੀ ਵਿਚ ਵਰਤੀ ਜਾਣ ਵਾਲੀ ਸਮੱਗਰੀ ਇਕੱਠੀ ਕਰਨ ਅਤੇ ਉਨ੍ਹਾਂ ਦੀ ਤਸਕਰੀ ਕਰਨ ਲਈ ਅਪਰਾਧਿਕ ਗਰੁੱਪ ਬਣਾਉਣ ਦਾ ਦੋਸ਼ੀ ਪਾਇਆ ਸੀ। 12 ਲੋਕਾਂ ਦੀ ਮੌਤ ਦੀ ਸਜ਼ਾ ਤੋਂ ਇਲਾਵਾ ਕੋਰਟ ਨੇ 9 ਹੋਰ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਏ ਤੇ 7 ਨੂੰ ਬਰੀ ਕੀਤਾ। ਉਧਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਜਰਮਨੀ ਚੋਂ ਫਾਰ ਰਾਈਟ ਪਾਰਟੀ ਦੀ ਸਰਕਾਰ 44 ਫੀਸਦੀ ਮਿਲੀਆਂ ਵੋਟਾਂ। ਜਰਮਨੀ ਦੇ ਪੂਰਬੀ ਰਾਜ ਸੈਕਸਨੀ ਵਿਚ ਹਾਲ ਹੀ ਵਿਚ ਹੋਈਆਂ ਖੇਤਰੀ ਚੋਣਾਂ ਵਿਚ ਦੂਰ ਸੱਜੇ ਪੱਖੀ ਅਲਟਰਨੇਟਿਵ ਫਾਰ ਜਰਮਨੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਏ ਜਿਸ ਵਿਚ 44% ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ ਨੇ। ਇਹ ਨਤੀਜੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰਾਜ ਪੱਧਰ ਤੇ ਕਿਸੇ ਦੂਰ ਸੱਜੇ ਪੱਖੀ ਪਾਰਟੀ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਵੱਧ ਗਈ ਏ। ਉਧਰ 35 ਸਾਲਾ ਉਰਿਚ ਸਿੰਘਮੈਨ ਨੇ AFD ਦੀ ਮੁਹਿੰਮ ਦੀ ਅਗਵਾਈ ਕੀਤੀ ਸੀ ਅਤੇ ਉਸ ਦੇ ਵਾਅਦੇ ਕਾਫੀ ਕੱਟੜਪੰਥੀ ਰਹੇ ਹਨ। ਆਪਣੇ ਟੀਚਿਆਂ ਵਿਚੋਂ ਸਿੰਘਮਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਦੇਸ਼ ਦੀ ਸਮਾਜਿਕ ਪ੍ਰਣਾਲੀ ਦਾ ਫਾਇਦਾ ਉਠਾਉਣ ਲਈ ਪ੍ਰਵਾਸੀਆਂ ਲਈ ਪ੍ਰੋਤਸਾਹਨ ਨੂੰ ਖਤਮ ਕਰਨ ਨੂੰ ਪ੍ਰਮੁੱਖ ਤਰਜੀਹ ਵਜੋਂ ਦਰਸਾਇਆ। ਇਸ ਤੋਂ ਇਲਾਵਾ AFD ਸਕੂਲਾਂ ਵਿਚ ਰਵਾਇਤੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ, ਗੇ ਪ੍ਰਾਈਡ ਫਲੈਗ ਤੇ ਪਾਬੰਦੀ ਲਗਾਉਣ ਅਤੇ ਰਾਸ਼ਟਰੀ ਝੰਡਾ ਲਹਿਰਾਉਣਾ ਲਾਜ਼ਮੀ ਬਣਾਉਣ ਵਰਗੀਆਂ ਨੀਤੀਆਂ ਲਾਗੂ ਕਰਨਾ ਚਾਹੁੰਦਾ ਹੈ। ਆਬਾਦੀ ਵਿਚ ਗਿਰਾਵਟ ਨਾਲ ਨਜਿੱਠਣ ਲਈ AFD ਪ੍ਰਵਾਸੀ ਕਾਮਿਆਂ ਤੇ ਨਿਰਭਰਤਾ ਘਟਾਉਣਾ ਚਾਹੁੰਦਾ, ਵਿਦੇਸ਼ਾਂ ਵਿਚ ਰਹਿੰਦੇ ਜਰਮਨਾਂ ਨੂੰ ਵਾਪਸ ਲਿਆਉਣਾ ਚਾਹੁੰਦਾ ਹੈ ਅਤੇ ਸਥਾਨਕ ਪਰਿਵਾਰਾਂ ਲਈ ਬੇਬੀ ਬੋਨਸ ਦਾ ਪ੍ਰਸਤਾਵ ਰੱਖਦਾ ਹੈ। ਆਲੋਚਕਾਂ ਅਤੇ ਜਰਮਨ ਆਰਥਿਕ ਸੰਸਥਾਵਾਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਨੂੰ ਕੱਢਣ ਦੀ ਇਹ ਨੀਤੀ ਰਾਜ ਦੀ ਆਰਥਿਕਤਾ ਖਾਸ ਕਰਕੇ ਸਿਹਤ ਖੇਤਰ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ ਜੋ ਕਿ ਵਿਦੇਸ਼ੀ ਕਾਮਿਆਂ ਤੇ ਬਹੁਤ ਜ਼ਿਆਦਾ ਨਿਰਭਰ ਹੈ। ਉਧਰ ਅਮਰੀਕਾ ਚੋਂ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚਿਆ ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਵਿਚ ਐਮਰਜੈਂਸੀ ਅਰਜੀ ਦਾਇਰ ਕੀਤੀ ਏ। ਉਨਾਂ ਨੇ ਅਮਰੀਕੀ ਡਾਕ ਸੇਵਾ ਨੂੰ ਮੇਲ ਇਨ ਵੋਟਿੰਗ ਪਾਬੰਦੀਸ਼ੁਦਾ ਕਰਨ ਵਾਲੇ ਨਿਯਮਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਏ। ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀ ਮਿਡ ਟਰਮ ਚੋਣਾਂ ਲਈ ਡਾਕ ਮਤ ਪੱਤਰ ਭੇਜਣਾ ਸ਼ੁਰੂ ਵੀ ਕਰ ਦਿੱਤਾ ਹੋਵੇ। ਸ਼ੁੱਕਰਵਾਰ ਨੂੰ ਲੰਘੇ ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮਾਂ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀ। ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਤੇ ਨਿਰਭਰ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਨਹੀਂ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CGMR 1320 AM ਤੇ ਤੁਸੀਂ ਇਸ ਵਕਤ ਸੁਣ ਤੇ ਦੇਖ ਰਹੇ ਹੋ। ਉਧਰ 208 ਕਿਲੋਮੀਟਰ ਘੰਟੇ ਦੀ ਰਫ਼ਤਾਰ ਰਨਵੇ ਐਕਸੈਕਸ਼ਨ ਤੇ ਭਿਆਨਕ ਅੱਗ। ਮਿਆਮੀ ਚੋਂ ਐਮਾਜ਼ੋਨ ਦਾ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਹੈ। ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਤੇ ਐਮਾਜ਼ੋਨ ਦਾ ਕਾਰਗੋ ਬੋਇੰਗ 767-300 ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਬਾਹਰ ਨਿਕਲ ਗਿਆ। ਇਸ ਦੌਰਾਨ ਜਹਾਜ਼ ਦੀਆਂ ਕਈ ਗੱਡੀਆਂ ਨਾਲ ਟੱਕਰ ਹੋਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਬਾਲ ਵਿਆਹ ਰੋਕਣ ਲਈ ਭਾਰਤ ਦੀ ਵਿਸ਼ਵ ਵਿਆਪੀ ਅਗਵਾਈ। ਯੂਐਨ ਚੋਂ 27 ਨਵੰਬਰ ਨੂੰ ਐਲਾਨ ਹੋਇਆ ਵਿਸ਼ੇਸ਼ ਦਿਨ। ਬਾਲ ਵਿਆਹ ਮੁਕਤ ਭਾਰਤ ਮੁਹਿੰਮ 27 ਨਵੰਬਰ 2024 ਨੂੰ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ 2026 ਤੱਕ ਬਾਲ ਵਿਆਹ ਤੇ ਪ੍ਰਚਲਨ ਨੂੰ 10% ਘਟਾਉਣਾ ਤੇ 2030 ਤੱਕ ਭਾਰਤ ਨੂੰ ਬਾਲ ਵਿਆਹ ਮੁਕਤ ਬਣਾਉਣਾ ਹੈ। 93 ਮੈਂਬਰੀ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸੀਅਰਾ ਲਿਓਨ ਦੁਆਰਾ ਪੇਸ਼ ਕੀਤੇ ਗਏ ਬਾਲ ਛੁੱਟੀ ਉਮਰ ਤੇ ਜਬਰ ਜਨਾਹ ਵਿਆਹ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਿਰਲੇਖ ਵਾਲੇ ਮਤੇ ਨੂੰ ਸਰਬਸੰਮਤੀ ਨਾਲ ਅਪਣਾਇਆ। ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਮਤੇ ਦੇ ਸਹਿ ਪ੍ਰਯੋਜਕਾਂ ਵਜੋਂ ਹਿੱਸਾ ਲਿਆ ਸੀ। ਉਧਰ ਸ਼ਰਮਨਾਕ ਤੇ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਭਾਰਤ ਵਿਰੋਧੀ ਨਸਲੀ ਟਿੱਪਣੀਆਂ ਤੇ ਸਿੰਗਾਪੁਰ ਦੇ ਮੰਤਰੀ ਦਾ ਗੁੱਸਾ ਫੁੱਟਿਆ। ਸਿੰਗਾਪੁਰ ਦੇ ਮੰਤਰੀ ਕੇ ਸ਼ਨਮੁਗਮ ਨੇ ਭਾਰਤ ਅਤੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਸਲੀ ਅਤੇ ਵਿਦੇਸ਼ੀ ਮੂਲ ਦੇ ਲੋਕਾਂ ਪ੍ਰਤੀ ਨਫ਼ਰਤ ਨਾਲ ਭਰੀਆਂ ਆਨਲਾਈਨ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਏ। ਸਿੰਗਾਪੁਰ ਦੇ ਗ੍ਰਹਿ ਮਾਮਲਿਆਂ ਅਤੇ ਰਾਸ਼ਟਰੀ ਸੁਰੱਖਿਆ ਦੇ ਸਮਨਵਿਆ ਮੰਤਰੀ ਸ਼ਨਮੁਗਮ ਨੇ ਕਿਹਾ ਕਿ ਮੀਡੀਆ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਕਈ ਟਿੱਪਣੀਆਂ ਬਹੁਤ ਹੀ ਭੱਦੀਆਂ ਹੋਣ ਕਾਰਨ ਹਟਾਉਣੀਆਂ ਪਈਆਂ ਨੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਸਾਰੀਆਂ ਟਿੱਪਣੀਆਂ ਸਿੰਗਾਪੁਰ ਦੇ ਨਾਗਰਿਕ ਵੱਲੋਂ ਕੀਤੀਆਂ ਗਈਆਂ ਹਨ ਜਾਂ ਨਹੀਂ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਟਿੱਪਣੀਆਂ ਸ਼ਰਮਨਾਕ, ਭੱਦੀਆਂ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਉਨ੍ਹਾਂ ਨੇ ਅੱਗੇ ਦਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਧਰ ਨੇਪਾਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ। 1356 ਦੇ ਕਰੀਬ ਹੋਈ ਗਿਣਤੀ, ਕਰੀਬ 5000 ਲੋਕ ਹੁਣ ਤੱਕ ਵੀ ਲਾਪਤਾ, 13,396 ਲੋਕਾਂ ਨੂੰ ਬਚਾਇਆ ਗਿਆ ਹੈ। ਲਾਪਤਾ ਭਾਰਤੀਆਂ ਦੀ ਪਛਾਣ ਲਈ ਭਾਰਤੀ ਦੂਤਾਵਾਸ ਨੇ ਪਰਿਵਾਰਾਂ ਤੋਂ DNA ਸੈਂਪਲ ਮੰਗੇ ਨੇ। ਨੇਪਾਲ ਵਿਚ ਅਚਾਨਕ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਚੋਂ ਹੋਰ ਦਿਨ ਬ ਦਿਨ ਲਾਸ਼ਾਂ ਬਰਾਮਦ ਕੀਤੇ ਜਾਣ ਤੋਂ ਬਾਅਦ ਅੱਜ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1356 ਹੋ ਗਈ। ਅਧਿਕਾਰੀਆਂ ਨੇ ਖੁਦ ਜਾਣਕਾਰੀ ਦਿੱਤੀ ਹੈ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਉਧਰ ਰੂਸ ਵੱਲੋਂ ਜਰਮਨ ਖਿਲਾਫ਼ ਸਖ਼ਤ ਕਾਰਵਾਈ, ਸੈਂਟ ਪੀਟਰਸਬਰਗ ਵਿਚ ਕੌਂਸਲੇਟ ਬੰਦ ਕਰਨ ਦੇ ਹੁਕਮ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਰਮਨ ਕੌਂਸਲੇਟ ਨੂੰ ਆਪਣਾ ਕੰਮਕਾਜ ਬੰਦ ਕਰਨਾ ਪਵੇਗਾ ਅਤੇ ਇਸ ਦੇ ਕਰਮਚਾਰੀਆਂ ਨੂੰ 18 ਸਤੰਬਰ ਤੱਕ ਰੂਸ ਛੱਡਣਾ ਪਵੇਗਾ। ਮੰਤਰਾਲੇ ਨੇ ਦੇਸ਼ ਵਿਚ ਜਰਮਨ ਸਭਿਆਚਾਰਕ ਕੇਂਦਰਾਂ ਨੂੰ ਬੰਦ ਕਰਨ ਦੇ ਪਹਿਲੇ ਐਲਾਨੇ ਫੈਸਲੇ ਨੂੰ ਦੁਹਰਾਇਆ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਐਤਵਾਰ ਤੱਕ ਹਾਲ ਹਰ ਵਿਚ ਦੇਸ਼ ਛੱਡ ਦੇਣਾ ਚਾਹੀਦੈ। ਉਧਰ ਰੂਸੀ ਪੁਲਿਸ ਗ੍ਰਿਫ਼ਤਾਰ ਕੀਤੇ ਗਏ ਮੇਰੇ ਪਤੀ ਨੂੰ ਫੌਜ ਵਿਚ ਭਰਤੀ ਹੋਣ ਲਈ ਪਾ ਰਹੀ ਹੈ ਦਬਾਅ, ਭਾਰਤੀ ਮਹਿਲਾ ਦਾ ਇਲਜ਼ਾਮ। ਭਾਰਤੀ ਮਹਿਲਾ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਰਾਜਦੂਤ ਤੱਕ ਉਸ ਦੀ ਪਹੁੰਚ ਦੀ ਮੰਗ ਕੀਤੀ ਗਈ ਹੈ। ਸਨੇਹਾ ਗੁਪਤਾ ਨੇ 6 ਸਤੰਬਰ ਨੂੰ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਦੋਸ਼ ਲਗਾਏ ਹਨ। ਸਨੇਹਾ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੇ ਖੁਦ ਨੂੰ ਵਕੀਲ ਦੱਸਦੀ ਹੈ। ਉਨ੍ਹਾਂ ਦਸਿਆ ਹੈ ਕਿ ਉਨ੍ਹਾਂ ਦੇ ਪਤੀ ਚੰਦਨ ਗੁਪਤਾ ਕਾਨਪੁਰ ਦੇ ਇਕ ਇੰਜੀਨੀਅਰ ਹਨ ਤੇ ਦੋਵੇਂ ਮਾਸਕੋ ਵਿਚ ਉਨ੍ਹਾਂ ਦੇ ਹਾਈਲੀ ਕੁਆਲੀਫਾਈਡ ਸਪੈਸ਼ਲਿਸਟ ਵੀਜ਼ਾ ਤੇ ਰਹੇ ਹੈ। ਸਨੇਹਾ ਨੇ ਕਿਹਾ ਹੈ ਕਿ ਵੀਜ਼ਾ ਨੋਇਡਾ ਦੀ ਇਕ ਕੰਪਨੀ ਨੇ ਜਾਰੀ ਕੀਤਾ ਸੀ ਜਿੱਥੇ ਉਨ੍ਹਾਂ ਦੇ ਪਤੀ ਕੰਮ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰੂਸੀ ਪੁਲਿਸ ਨੇ ਬਿਨਾਂ ਕਿਸੇ ਗਲਤੀ ਦੇ ਲੰਘੇ ਐਤਵਾਰ ਉਨ੍ਹਾਂ ਦੇ ਪਤੀ ਨੂੰ ਹਿਰਾਸਤ ਚ ਲੈ ਲਿਆ। ਭਾਰਤੀ ਮਹਿਲਾ ਦਾ ਕਹਿਣਾ ਹੈ ਕਿ ਰੂਸੀ ਫੌਜ ਵਿਚ ਸੈਨਿਕਾਂ ਦੀ ਘਾਟ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਇਰਾਨ ਨੇ ਹਰਮੁਜ਼ ਜਲ ਮਾਰਗ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਅਮਰੀਕਾ ਦੇ ਬਿਨਾਂ ਮਲਾਹ ਵਾਲੇ ਸਮੁੰਦਰੀ ਬੇੜੇ ਤੇ ਕੀਤਾ ਤਾਬੜਤੋੜ ਹਮਲਾ। ਹਰਮੁਜ਼ ਜਲ ਮਾਰਗ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਸਮੁੰਦਰੀ ਬੇੜਾ। ਇਹ ਦੋਵਾਂ ਦੇਸ਼ਾਂ ਵਿਚਾਲੇ ਵਾਧੀ ਜੰਗ ਵਿਚ ਇਕ ਨਵੀਂ ਘਟਨਾ ਸਾਹਮਣੇ ਆਈ ਹੈ। ਉਧਰ ਪੱਛਮੀ ਇਰਾਨ ਚੋਂ ਤੇਲ ਟੈਂਕਰ ਫਟਣ ਕਾਰਨ 11 ਮੌਤਾਂ ਹੋਈਆਂ ਨੇ, 7 ਜ਼ਖਮੀ। ਰਿਪੋਰਟ ਵਿਚ ਹਾਦਸੇ ਦਾ ਕਾਰਨ ਬ੍ਰੇਕ ਸਿਸਟਮ ਫੇਲ ਹੋਣਾ ਦਸਿਆ ਜਾ ਰਿਹਾ ਹੈ। ਦੱਖਣੀ ਲਿਬਨਾਨ ਦੇ ਇਜ਼ਰਾਈਲੀ ਹਮਲਿਆਂ ਚੋਂ 4 ਜਣੇ ਮਾਰੇ ਗਏ ਨੇ। ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਕੀਤਾ ਦਾਅਵਾ। ਇਜ਼ਰਾਈਲ ਅਨੁਸਾਰ ਉਸਨੇ ਹਿਜ਼ਬੁੱਲਾ ਡਰੋਨ ਹਮਲਿਆਂ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਹੈ। 1,00,000 ਕਰੋੜ ਦੇ ਫੌਜੀ ਸਾਜੋ ਸਮਾਨ ਦੀ ਖਰੀਦ ਨੂੰ ਮਨਜੂਰੀ। ਭਾਰਤ ਦੀਆਂ 3 ਸੇਨਾਵਾਂ ਦੀ ਜੰਗੀ ਤਾਕਤ ਵਧਾਉਣ ਲਈ ਇਹ ਵੱਡਾ ਫੈਸਲਾ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਕੌਂਸਲ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਖਰੀਦ ਕੌਂਸਲ ਵੱਲੋਂ ਵੱਖ ਵੱਖ ਤਜਵੀਜ਼ਾਂ ਨੂੰ ਸਿਧਾਂਤਕ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਾਡੀ ਫੌਜ ਦੇ ਕੋਲ ਦੁਸ਼ਮਣ ਉਤੇ ਹਮਲਾ ਕਰਨ ਦੀ ਪੂਰੀ ਆਜ਼ਾਦੀ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਕ ਸਮਾਗਮ ਦੌਰਾਨ ਕਿਹਾ ਹੈ ਕਿ ਰੱਖਿਆ ਬਲਾਂ ਨੂੰ ਖਤਰਿਆਂ ਦਾ ਫੈਸਲਾਕੁੰਨ ਜਵਾਬ ਦੇਣ ਲਈ ਆਜ਼ਾਦੀ ਅਤੇ ਸਰੋਤ ਦੋਵੇਂ ਦਿੱਤੇ ਗਏ ਹਨ, ਜਿਸ ਵਿਚ ਦੁਸ਼ਮਣਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਵਿਚ ਜਾ ਕੇ ਮਾਰਨਾ ਵੀ ਸ਼ਾਮਲ ਹੈ। ਇੱਥੇ ਖ਼ਬਰਾਂ ਨੂੰ ਇਕ ਛੋਟਾ ਜਿਹਾ ਵਿਰਾਮ। ਅਗਲੇ ਹਿੱਸੇ ਦੇ ਵਿਚ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਪੰਜਾਬ ਤੋਂ ਖ਼ਬਰਾਂ ਲੈ ਕੇ ਸਾਡੇ ਨਵੇਂ ਦੇ ਹਾਜ਼ਰ ਹੋਣਗੇ। ਅੰਜੂ ਸਿੱਕਾ ਜੀ ਹਿੰਦੀ ਸਮਾਚਾਰ ਤੇ ਨਾਲ ਕੋ ਹੋਸਟ ਜੀ ਹਾਜ਼ਰ ਹੋਣਗੇ। ਸਰਦਾਰ ਜਸਵੀਰ ਸਿੰਘ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੋਂ ਬਾਅਦ ਸਾਡੇ ਨਾਲ ਹਾਜ਼ਰ ਹੋਣਗੇ ਜੀ ਮਿੰਟੂ ਗੁਰੂ ਸਰੀਆ ਜੀ। ਸਰਦਾਰ ਜਸਵੀਰ ਸਿੰਘ ਜੀ ਪੱਟੀ 10 ਵਜੇ ਤੋਂ ਲੈ ਕੇ 12 ਵਜੇ ਦੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਹਾਜ਼ਰ ਹੁੰਦੇ ਹਨ। ਪ੍ਰੋਗਰਾਮ ਪ੍ਰਤੀ ਕੋਈ ਵੀ ਤੁਹਾਡਾ ਨਜ਼ਰੀਆ ਹੈ, ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੋ, 416-716-77 94 ਤੇ ਕਾਲ ਕੀਤਾ ਜਾ ਸਕਦਾ ਹੈ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ,
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ। ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR ਰੀਅਲ ਨਿਊਜ਼ ਰੀਅਲ ਇੰਪੈਕਟ ਸ਼ੋਇੰਗ ਯੂ ਰੀਅਲ ਵਰਲਡ CJMR 1320
3: CJMR 1320 The voice of the city. CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
4: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: open 7 days a week. Located at 1850 Albion Road, Etobicoke.
1: Three locations to serve you.
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
3: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
4: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
5: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
6: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
2: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800567HURT4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟਰੈਵਲ। ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
7: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
8: 647-4000।
7: ਬਾਬਾ ਜੀ, ਆ ਕਿਹੜਾ ਮੰਤਰ ਹੈ?
8: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
7: ਪੱਕੀ ਗੱਲ ਬਾਬਾ ਜੀ?
8: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
9: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-8886000 ਔਰ ਵਿਜ਼ਿਟ NRIMB.com।
10: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿਚ ਬਣ ਰਹੇ ਹਨ 3-bedroom ਫ੍ਰੀ ਹੋਲਡ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਅਤੇ ਸਿਰਫ 3,99,000, $5,000 ਦੇ ਕੇ ਇਨ੍ਹਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ, 416-303-1515, 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ। ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555, 905-796-2555। ਇਫ ਯੂ ਨੀਡ ਯੂਰ ਹੋਮ ਫਿਕਸ ਕਾਲ।
11: Hey, hi. क्या हाल है तुम सबका यार?
12: अरे जुगनू, कहाँ टिमटिमाते हो यार, आजकल तो दिखते भी नहीं।
11: बस यार, वो घर खरीदने के चक्कर में ना टेंशन हुई पड़ी है।
12: चल, तेरी टेंशन दूर करते हैं। यू रिमेम्बर अर्श चावला?
11: हाँ यार, नाम तो सुना है।
12: अबे नाम सुना है तो काम भी सुन ले। रीमैक्स का टॉप प्रोड्यूसर है, रेजिडेंशियल, प्री कंस्ट्रक्शन, कमर्शियल, बाय, सेल, इन्वेस्ट, यू नेम इट, ही गॉट इट। व्हेन यू've गॉट अर्श चावला बाय योर साइड, योर ड्रीम प्रॉपर्टी परचेस इज जस्ट एज इजी एज सीन, लाइक, बाय। कॉल अर्श चावला एट 416-303-1515, 416-303-1515। तो अपना अर्श चावला।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
3: ओ यार काव्या, होमो केयर, होम्योपैथी फॉर बेटर हेल्थ।
4: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
5: 6477602779 और विजिट 10 कॉटरेल बुलेवार्ड, यूनिट 104, ब्रैम्पटन।
6: HK Movers, home, offices, apartments and delivery, big or small, we move it all.
7: HK Movers,
6: local and long distance,
5: we also ship cars,
6: Kailer Transport and moving services.
7: For service with a smile, give us a call.
6: Call Mr. Harminder 416-524-6704.
7: 416-524-6704.
6: Visit 140 Advance Boulevard, unit number 10, Brampton.
5: Long list.
6: HK Movers.
8: HK Movers.
9: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ ਦਾ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ, ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
10: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਜ਼ ਬੈਕ ਅਲਾਈਵ CJMR 1320 आ गया ओए छा गया ओए
11: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
12: You're listening to CNN Toronto, Chavla News Network Toronto.
9: Welcome back. ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਆਪ ਜੀ ਦਾ ਹਾਰਦਿਕ ਨਿੱਘਾ ਸਵਾਗਤ ਹੈ CNN Toronto, CJMR 1320 AM ਤੇ ਤੁਸੀਂ ਜਿੱਥੇ ਸੁਣ ਰਹੇ ਹੋ YouTube, Facebook ਤੇ ਰਾਹੀਂ ਤੁਸੀਂ ਇਸ ਨੂੰ ਸੁਣ ਦੇਖ ਰਹੇ ਹੋ ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਪਹੁੰਚਦੀ ਕਰ ਦਿਓ ਧੰਨਵਾਦੀ ਹੋਵਾਂਗੇ ਮਿਹਰਬਾਨੀ ਹੋਵੇਗੀ ਇਸ ਤੋਂ ਇਲਾਵਾ IPTV ਬਾਕਸ ਦੇ ਰਾਹੀਂ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਦੇਖ ਰਿਹਾ ਕਾਫੀ ਵੱਡੀ ਤਾਦਾਦ ਦੇ ਵਿਚ ਤੁਸੀਂ ਸਾਡੇ 6 4 7 9 10 13 20 ਤੇ ਡਾਇਲ ਕਰਕੇ ਸੁਣਦੇ ਹੋ ਔਰ ਇਹਦੇ ਨਾਲ ਅਮਰੀਕਾ ਦੇ ਵਿਚ 6 47 41 19 ਤੇ ਸੁਣਿਆ ਜਾ ਸਕਦਾ CJMR 1320 AM ਦਾ ਐਪ ਅਤੇ ਰੰਗਲਾ ਪੰਜਾਬ ਦਾ ਐਪ ਵੀ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ ਅਗੇਨ ਕਿਸੇ ਵੀ ਵੀਰ ਨੇ ਕੋਈ ਆਪਣਾ CJMR 1320 AM ਤੇ ਕਿਸੇ ਭਾਸ਼ਾ ਦੇ ਵਿਚ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਹੈ ਉਸ ਦੀ ਸਾਰੀ ਇਨਫਰਮੇਸ਼ਨ ਲੈਣ ਵਾਸਤੇ ਤੁਸੀਂ ਅਰਸ਼ ਚਾਵਲਾ ਨਾਲ ਸੰਪਰਕ ਕਰ ਸਕਦੇ ਹੋ 416-303-1515 416-303-1515 ਇਹ CJMR 1320 AM ਦਾ ਸੂਰਜ ਜਿਹੜਾ ਹੈ ਉਹਦੇ ਹੋ ਚੁੱਕਾ ਹੈ 70 ਸਾਲ ਪੁਰਾਣਾ ਇਸ ਚੈਨਲ ਜਿਸ ਨੂੰ ਤੁਸੀਂ ਬਹੁਤ ਮਿਸ ਕਰਦੇ ਸੀ ਹੁਣ ਦੁਬਾਰਾ ਫੁੱਲ ਪਲੈਸ ਸ਼ੁਰੂ ਹੋ ਚੁੱਕਾ ਹੈ ਤੇ ਸਾਨੂੰ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲ ਸਾਨੂੰ ਸਾਡੀ ਹੌਸਲਾ ਅਫਜ਼ਾਈ ਲਈ ਆਏ ਨੇ ਕੰਗਰੈਚੁਲੇਸ਼ਨ ਲਈ ਆਏ ਨੇ ਬੜੀ ਲੰਬੀ ਚੌੜੀ ਲਿਸਟ ਹੈ ਸਾਰਿਆਂ ਦਾ ਧੰਨਵਾਦ ਸਾਡੇ ਕੋਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਜਾਂਦਾ ਉਸ ਲਈ ਵੀ ਖਿਮਾ ਦੇ ਜਾ ਚੱਕਾਂ ਸੋ ਜਿਨ੍ਹਾਂ ਨੇ ਵੀ ਪ੍ਰੋਗਰਾਮ ਸ਼ੁਰੂ ਕਰਨੇ ਨੇ ਫਸਟ ਕਮ ਫਸਟ ਸਰਵ ਦੇ ਆਧਾਰ ਦੇ ਉੱਤੇ ਕਾਫੀ ਲੰਬੀ ਲਾਈਨ ਹੈ ਕਿਉਂਕਿ ਸਮਾਂ ਤਾਂ ਉਨਾ ਹੀ ਹੋਣਾ ਤੇ ਜੇ ਤੁਸੀਂ ਲੇਟ ਹੋ ਗਏ ਤੇ ਫਿਰ ਤੁਹਾਨੂੰ ਹੋ ਸਕਦਾ ਕਿ ਸਮਾਂ ਉਹ ਨਾ ਮਿਲੇ ਤੁਸੀਂ ਅਰਸ਼ ਨਾਲ ਰਾਬਤਾ ਕਾਇਮ ਕਰ ਲਓ ਔਰ ਉਨ੍ਹਾਂ ਨੂੰ ਆਪਣਾ ਬਕਾਇਦਾ ਗੱਲੀਬਾਤ ਹੀ ਨਹੀਂ ਗੱਲ ਬਣਨੀ ਤੁਸੀਂ ਜੇਕਰ ਸ਼ੁਰੂ ਕਰਨਾ ਤਾਂ ਜਿਸ ਤਰ੍ਹਾਂ ਆਫੀਸ਼ੀਅਲ ਉਨ੍ਹਾਂ ਨੂੰ ਈਮੇਲ ਕਰੋ ਕਿ ਅਸੀਂ ਇਸ ਟਾਈਮ ਤੇ ਸ਼ੁਰੂ ਕਰਨਾ ਉਹ ਤੁਹਾਨੂੰ ਕੰਟਰੈਕਟ ਭੇਜ ਦੇਣਗੇ ਤੁਸੀਂ ਕੰਟਰੈਕਟ ਸਾਈਨ ਕਰਕੇ ਭੇਜਣਾ ਜਿਹੜੇ ਰੂਲ ਐਂਡ ਰੈਗੂਲੇਸ਼ਨ ਉਨ੍ਹਾਂ ਨੂੰ ਫਾਲੋ ਕਰਨਾ ਪਵੇਗਾ ਤੇ ਸਟੇਟ ਆਫ ਦੀ ਆਰਟ ਤੁਹਾਡੀ ਸਟੂਡੀਓ ਜਿਹੜਾ ਹੈ ਉਹ ਕੁਝ ਦਿਨਾਂ ਦੇ ਵਿਚ ਬਣ ਕੇ ਤਿਆਰ ਹੋ ਜਾਵੇਗਾ ਸੋ ਉਹ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੁੱਲੀ ਡੁੱਲੀ ਪਾਰਕਿੰਗ ਅਤੇ ਬਹੁਤ ਹੀ ਹਾਈ ਐਂਡ ਦਾ ਜਿਹੜਾ ਸਟੂਡੀਓ ਅਰਸ਼ਨਾ ਵੱਲੋਂ ਮਿਹਨਤ ਦੇ ਲਗਨ ਦੇ ਨਾਲ ਤਿਆਰ ਕੀਤਾ ਜਾ ਰਿਹਾ। ਵੈਸੇ ਫਿਲਹਾਲ ਤੁਸੀਂ ਆਪਣੇ ਕਿਸੇ ਆਫਿਸ ਦੇ ਵਿੱਚੋਂ ਚਲਾ ਰਹੇ ਹੋ, ਰਨ ਕਰਦੇ ਹੋ, ਉਸ ਦੇ ਵੇਲੇ ਵੀ ਤੇ ਅਸੀਂ ਟੈਂਪਰੇਰੀ ਸੀਜਮਾਰ 1320 ਜਿਹੜਾ ਸਾਡਾ ਓਕਵਿਲ ਦਾ ਸਟੇਸ਼ਨ ਹੈ ਉਨ੍ਹਾਂ ਦੇ ਕੋਲੋਂ ਵੀ ਅਸੀਂ ਸਹਾਇਤਾ ਮੰਗੀ ਹੋਈ ਹੈ। ਉਨ੍ਹਾਂ ਨੇ ਸਾਨੂੰ ਓਪਨਲੀ ਜਿਹੜਾ ਹੈ ਉਹ ਚਾਬੀਆਂ ਦਿੱਤੀਆਂ ਹੋਈਆਂ ਨੇ, ਜਿਹਨਾਂ ਚਿਰ ਸਾਡਾ ਆਪਣਾ ਓਫੀਸ਼ੀਅਲ ਸੀਜਮਾਰ 1320 ਦਾ ਜਿਹੜਾ ਸਟੂਡੀਓ ਮਿਸੀਸਾਗਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣ ਕੇ ਤਿਆਰ ਨਹੀਂ ਹੁੰਦਾ। ਅਦਰਵਾਈਜ਼ ਅਸੀਂ ਜਿਸ ਚੈਨਲ ਤੇ ਘਰੋਂ ਕਰ ਰਹੇ ਹਾਂ, ਸਾਡਾ ਇੱਥੇ ਮਿੰਨੀ ਸਟੂਡੀਓ ਜਿਹੜਾ ਬਣਿਆ ਹੋਇਆ ਮਿਸੀਸਾਗਾ ਦਾ, ਉਥੋਂ ਵੀ ਤੁਸੀਂ ਜਾਓ ਤਾਂ ਉਥੋਂ ਵੀ ਤੁਸੀਂ ਬ੍ਰਾਡਕਾਸਟ ਆਪਣੇ ਸਮੇਂ ਦੇ ਮੁਤਾਬਕ ਆ ਕੇ ਕਰ ਸਕੋਗੇ। ਬਸ ਇੱਕ ਹਫ਼ਤਾ ਡੇਢ ਹਫ਼ਤਾ ਕੁਝ ਇਕਵਿਪਮੈਂਟ ਜਿਹੜੇ ਨੇ ਆਉਣ ਦੀ ਵੇ ਨੇ ਤੇ ਸਾਡੇ ਜਿਹੜੇ ਇੰਜੀਨੀਅਰਸ ਨੇ ਉਨ੍ਹਾਂ ਨੇ ਲਾ ਦੇਣੇ ਨੇ ਤੇ ਅਸੀਂ ਤੁਹਾਨੂੰ ਪੂਰਾ ਮੌਕਾ ਜਿਹੜਾ ਹੈ ਉਹ ਦੇਵਾਂਗੇ। ਸਿਜਮਾਰ 1320 AM ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਓ ਲਾਈਵ ਸ਼ੋਅ ਚੱਲ ਰਿਹਾ ਜੀ। ਮੇਰੇ ਨਾਲ ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਵੈਲਕਮ ਜੀ।
8: ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
9: ਸਤਿ ਸ੍ਰੀ ਅਕਾਲ ਜੀ।
8: ਹਾਂਜੀ ਵੀਰ ਜੀ, ਮੁਬਾਰਕਾਂ ਗੁੱਡੀ ਦੀ ਮੈਰਿਜ ਦੀਆਂ।
9: ਬਹੁਤ
8: ਮੈਨੂੰ ਅਰਸ਼ ਨਾਲ ਤਾਂ ਗੱਲ ਹੋ ਗਈ ਸੀ ਸਵੇਰੇ, ਮੈਨੂੰ ਪਤਾ ਤਾਂ ਲੱਗ ਗਿਆ ਸੀ। ਮੈਂ ਹੁਣ ਅਰਸ਼ ਵੇਲੇ ਦਾ ਮੁਬਾਰਕਾਂ ਦਿੱਤੀਆਂ ਤੇ ਮੈਂ ਗੁੱਡੀ ਨੂੰ ਕਿਉਂ ਪਿੱਛੇ ਛੱਡਣਾ।
9: ਮਿਹਰਬਾਨੀ ਜੀ, ਥੈਂਕ ਯੂ ਜੀ, ਸੋ ਨਾਈਸ, ਲਵ ਯੂ ਬ੍ਰੋ। ਲਓ ਪੇਸ਼ ਨੇ ਖ਼ਬਰਾਂ ਜਿਸ ਨੂੰ ਸਪਾਂਸਰ ਕਰਨਗੇ ਕਟਾਰੀਆ ਟੂਰਸ ਐਂਡ ਟਰੈਵਲ, ਜੋ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਲਈ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲਸ ਨਾਲ ਰਾਬਤਾ ਕਾਇਮ ਕਰੋ ਤੇ ਜਦੋਂ ਤੁਸੀਂ ਟਿਕਟ ਬੁੱਕ ਕਰਾਉਂਦੇ ਹੋ ਆਪਣਾ ਪਾਸਪੋਰਟ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਚੈੱਕ ਕਰੀਏ ਕਿ ਵੈਲਿਡ ਹੈ, ਔਰ ਉਹਦੀ ਸਾਨੂੰ ਖੁਦ ਨੂੰ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਐਜ਼ ਏ ਕੈਨੇਡੀਅਨ ਸਿਟੀਜ਼ਨ ਤੁਸੀਂ ਕਿਸੇ ਕੰਟਰੀ ਦੇ ਵਿੱਚ ਜਾਣਾ, ਤੁਹਾਡਾ ਉੱਥੇ ਸਟੋਪ ਓਵਰ ਹੈ, ਉਦੋਂ ਬਾਅਦ ਅਗਲੇ ਕੰਟਰੀ ਨੇ ਤੁਹਾਨੂੰ ਜਿਹੜਾ ਹੈ ਉਹ ਐਜ਼ ਏ ਕੈਨੇਡੀਅਨ ਤੁਹਾਨੂੰ ਲੈਣਾ ਹੈ ਜਾਂ ਤੁਹਾਡੇ ਕੋਲ ਵੀਜ਼ਾ ਹੈ ਜਾਂ ਨਹੀਂ ਹੈ, ਇਹ ਵੀ ਸਾਨੂੰ ਚੈੱਕ ਕਰਕੇ ਤੁਰਨਾ ਚਾਹੀਦਾ, ਔਰ ਕਈ ਵਾਰੀ ਜਿਹੜੀਆਂ ਨੇ ਮੁਸ਼ਕਲਾਂ ਆ ਜਾਂਦੀਆਂ ਨੇ। ਸੋ ਇਸ ਕਰਕੇ ਟਰੈਵਲ ਏਜੰਟ ਨੂੰ ਟਿਕਟ ਖਰੀਦਣ ਤੋਂ ਪਹਿਲਾਂ ਸਾਰੇ ਸਵਾਲ ਤੁਹਾਡਾ ਕਰਨਾ ਫਰਜ਼ ਬਣਦਾ ਹੈ ਤੇ ਉਨ੍ਹਾਂ ਨੂੰ ਅਮਲ ਕਰਨਾ ਵੀ ਤੁਹਾਡਾ ਆਪਣਾ ਫਰਜ਼ ਵੀ ਬਣਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ ਟੋਰਾਂਟੋ ਟੂ ਕਰਾਚੀ ਦੀ ਟਿਕਟ ਤੜੀ ਹੈ ਉਹ ਤੁਹਾਨੂੰ 91 ਜੇਕਰ ਤੁਸੀਂ ਜਾਣਾ ਤਾਂ ਉਹ ਤੁਹਾਨੂੰ ਮਿਲੇਗੀ 1150 ਦੀ, ਟੋਰਾਂਟੋ ਟੂ ਇਸਲਾਮਾਬਾਦ 1200 ਦੀ, ਟੋਰਾਂਟੋ ਟੂ ਕਰਾਚੀ ਆਉਣ ਜਾਣ 2000 ਤੇ ਟੋਰਾਂਟੋ ਟੂ ਇਸਲਾਮਾਬਾਦ 2120 ਦੀ। ਇਸ ਇਲਾਵਾ ਡੋਮਿਨਿਕਨ ਰਿਪਬਲਿਕ ਪੈਕੇਜ ਹੈ ਜੀ ਵਕੇਸ਼ਨ 1145 ਦਾ ਤੇ ਮੈਕਸੀਕੋ ਤੁਹਾਨੂੰ 1060 ਦਾ ਮਿਲਣਾ। ਤੇ ਹੁਣ ਆਪਾਂ ਗੱਲ ਕਰੀਏ 1-way ਟੋਰਾਂਟੋ ਟੂ ਦਿੱਲੀ 899, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1195, ਆਉਣ ਜਾਣ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1999 ਤੇ ਟੋਰਾਂਟੋ ਟੂ ਦਿੱਲੀ 1575 ਹੈ। ਉਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ ਲਈ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੀ ਜ਼ਰੂਰ ਤੇ ਕਾਲ ਕਰ ਲੈਣਾ। ਨੰਬਰ 905-678-1200 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਦੇ ਨੇ। ਸਮੋਸਾ ਸਵੀਟਸ ਐਂਡ ਫੈਕਟਰੀ ਦੇ ਹਰਪਾਲ ਸਿੰਘ ਸੰਧੂ ਹੁਣਾਂ ਸੋਚਣਾ ਕਿ ਭਾਜੀ ਤੁਸੀਂ ਵਧੀਆ ਸਵਾਦਿਸ਼ ਤਿਆਰ ਕਰਾਉਣੀ ਹੈ ਤਾਂ ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ, 10615 ਬਰੈਮੀ ਰੋਡ, 1850 ਆਲਬੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੀਮਾਵਾਂ ਦੇ ਨਾਲ 416-213-1165 ਤੇ ਲਓ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ, ਸਪਾਂਸਰ ਬਾਏ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲੋਜ ਦੀ ਸਾਡੇ ਸ਼ਹਿਰ ਦੀ 65 ਵਕੀਲਾਂ ਦੀ ਟੀਮ, ਤੁਹਾਡੇ ਐਕਸੀਡੈਂਟ ਜਦੋਂ ਹੋ ਜਾਵੇ ਰੱਬ ਨਾ ਕਰੇ ਬੈਨੀਫਿਟ ਤੁਸੀਂ ਪ੍ਰੋਪਰ ਲੈਣੇ ਨੇ ਤਾਂ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲੋਜ ਦੇ ਆਫੀਸ਼ੀਅਲ ਵਕੀਲ ਜਿਹੜੇ ਨੇ ਅਮਨਦੀਪ ਕੌਰ ਚਾਵਲਾ ਨੂੰ ਕਾਲ ਕਰ ਸਕਦੇ ਹੋ 416-557-5010 ਤੇ ਲਓ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
13: ਖ਼ਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ ਸੀਜੀਐਮਆਰ 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ। ਪੰਜਾਬ ਸਰਕਾਰ ਵੱਲੋਂ 2000 ਕਰੋੜ ਦਾ ਹੋਰ ਕਰਜ਼ਾ ਚੁੱਕਣ ਦੀ ਤਿਆਰੀ, ਭਾਰਤੀ ਰਿਜ਼ਰਵ ਬੈਂਕ ਬੌਂਡਸ ਦੀ ਕਰੇਗਾ ਨਿਲਾਮੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਚ ਨਹੀਂ ਕਰਨਗੇ ਵਾਪਸੀ, ਜੈ ਇੰਦਰ ਕੌਰ ਨੇ ਕੀਤਾ ਸਪਸ਼ਟ। ਰਾਜਾ ਸਾਂਸੀ ਹਵਾਈ ਅੱਡੇ ਤੇ ਨਹੀਂ ਪਹੁੰਚ ਸਕੀ ਮਲੇਸ਼ੀਅਨ ਏਅਰਲਾਈਨ, ਲੋਕ ਹੋਟਲਾਂ ਦੇ ਵਿਚ ਹੋ ਰਹੇ ਨੇ ਖੱਜਲ ਖੁਆਰ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਦੇ ਨਾਲ ਕੀਤੀ ਦਿੱਲੀ ਵਿਚ ਮੁਲਾਕਾਤ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ ਵਿਚ ਸਵਾਲ ਪੁੱਛਣ ਵਾਲੇ ਬਜ਼ੁਰਗ ਨੇ ਖਾਧੀ ਸਲਫਾਸ, ਮਾਮਲਾ ਗਰਮਾਇਆ। ਹੁਣ ਖਬਰਾਂ ਤਫਸੀਲ ਦੇ ਨਾਲ। ਖਸਤਾ ਹਾਲਤ ਵਾਲੇ ਪੰਜਾਬ ਤੇ ਕਰਜ਼ੇ ਦੀ ਇਕ ਹੋਰ ਮਾਰ ਪੈਣ ਜਾ ਰਹੀ ਏ। ਪੰਜਾਬ ਸਰਕਾਰ ਵੱਲੋਂ 2,000 ਕਰੋੜ ਦਾ ਹੋਰ ਕਰਜ਼ਾ ਚੁੱਕਣ ਦੀ ਤਿਆਰੀ ਲਗਭਗ ਕਰ ਲਈ ਗਈ ਹੈ। ਭਾਰਤੀ ਰਿਜ਼ਰਵ ਬੈਂਕ ਇਸ ਸਬੰਧੀ ਪੰਜਾਬ ਸਰਕਾਰ ਦੇ ਲਈ ਨਿਲਾਮੀ 8 ਸਤੰਬਰ ਨੂੰ ਕਰਨ ਜਾ ਰਿਹਾ। ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਕੋ ਦਿਨ ਦੇ ਵਿਚ 800 ਕਰੋੜ ਰੁਪਏ ਦੇ ਨਵੇਂ ਕਰਜ਼ੇ ਤੇ 1200 ਕਰੋੜ ਰੁਪਏ ਦੇ ਪੁਰਾਣੇ ਬੌਂਡਸ ਦੀ ਮੁੜ ਵਿਕਰੀ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਗਜ਼ਟ ਪੱਤਰਾਂ ਦੇ ਅਨੁਸਾਰ 800 ਰੁਪਏ ਦਾ ਨਵਾਂ ਕਰਜ਼ਾ ਸਰਕਾਰ ਵੱਲੋਂ 9 ਸਤੰਬਰ 2026 ਤੋਂ 9 ਸਤੰਬਰ 2035 ਤੱਕ 9 ਸਾਲ ਦੇ ਲਈ ਲਿਆ ਜਾ ਰਿਹਾ, ਜਦਕਿ ਪੁਰਾਣੇ ਬੌਂਡਸ ਦੀ ਮੁੜ ਵਿਕਰੀ ਰਾਹੀ 1200 ਕਰੋੜ ਰੁਪਏ 9 ਸਤੰਬਰ 2026 ਤੋਂ 12 ਅਗਸਤ 2043 ਤੱਕ 17 ਸਾਲਾਂ ਲਈ ਚੁੱਕੇ ਜਾਣਗੇ। 800 ਕਰੋੜ ਰੁਪਏ ਦੇ ਕਰਜ਼ੇ ਦੇ ਲਈ ਵਿਆਜ ਦਰਾਂ ਨਿਲਾਮੀ ਦੌਰਾਨ ਹੀ ਤੈਅ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਇਸ ਕਰਜ਼ੇ ਨੂੰ ਲੈ ਜਾਣ ਪਿੱਛੇ ਪੰਜਾਬ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਨੂੰ ਦਸਿਆ ਜਾ ਰਿਹਾ। ਇਹ ਕਰਜ਼ਾ 7.65% ਸਲਾਨਾ ਦੀ ਦਰ ਦੇ ਨਾਲ ਵਿਆਜ ਅਸਲ ਜਾਰੀ ਹੋਣ ਦੀ ਮਿਤੀ 12 ਅਗਸਤ 2026 ਦੀ ਸ਼ੁਰੂਆਤੀ ਤੋਂ ਲੱਗੇਗਾ ਅਤੇ ਇਹ ਹਰ 6 ਮਹੀਨੇ ਬਾਅਦ 12 ਫਰਵਰੀ ਤੇ 12 ਅਗਸਤ ਨੂੰ ਦਿੱਤਾ ਜਾਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਚ ਵਾਪਸੀ ਨਹੀਂ ਕਰਨਗੇ। ਉਹ ਪੂਰੀ ਤਰ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪ੍ਰਤੀ ਵਚਨਬੱਧ ਨੇ। ਕੈਪਟਨ ਦੀ ਧੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਕਾਂਗਰਸ ਦੇ ਵਿਚ ਵਾਪਸੀ ਦੀਆਂ ਸਾਰੀਆਂ ਚਰਚਾਵਾਂ ਤੇ ਅਫਵਾਹਾਂ ਨੂੰ ਸਿਰੇ ਤੋਂ ਨਕਾਰਦੇ ਹੋਇਆਂ ਬਿਲਕੁਲ ਇਹ ਸਪਸ਼ਟ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਪਾਰਟੀ ਨੂੰ ਛੱਡ ਕੇ ਨਹੀਂ ਜਾਣਗੇ।
14: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
13: ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਵਿਖੇ ਡਰੋਨ ਗਤੀਵਿਧੀਆਂ ਕਾਰਨ ਪ੍ਰਭਾਵਿਤ ਹੋਈ ਮਲੇਸ਼ੀਆ ਏਅਰਲਾਈਨ ਦੀ ਉਡਾਨ ਰਾਜਾ ਸਾਂਸੀ ਹਵਾਈ ਅੱਡੇ ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਅੰਮ੍ਰਿਤਸਰ ਤੋਂ ਵੱਖ ਵੱਖ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਨੇੜਲੇ ਇਕ ਹੋਟਲ ਦੇ ਵਿਚ ਠਹਿਰਾਇਆ ਗਿਆ। ਯਾਤਰੀਆਂ ਨੂੰ ਉਡਾਨ ਦੀ ਅਗਲੀ ਵਿਵਸਥਾ ਹੋਣ ਤੱਕ ਇਸੇ ਹੋਟਲ ਦੇ ਵਿਚ ਹੀ ਰੱਖਿਆ ਗਿਆ। ਕਾਫੀ ਯਾਤਰੀ ਖੱਜਲ ਖੁਆਰ ਹੁੰਦੇ ਹੋਏ ਦੇਖੇ ਗਏ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਿੱਲੀ ਦੇ ਵਿਚ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਪਾਇਲਟ ਦੇ ਪੰਜਾਬ ਇੰਚਾਰਜ ਬਣਾਏ ਜਾਣ ਤੋਂ ਬਾਅਦ ਵੜਿੰਗ ਦੀ ਉਨ੍ਹਾਂ ਦੇ ਨਾਲ ਇਹ ਪਹਿਲੀ ਮੁਲਾਕਾਤ ਸੀ। ਸੰਯੋਗ ਵਸ ਅੱਜ ਸਚਿਨ ਪਾਇਲਟ ਦਾ ਜਨਮ ਦਿਨ ਵੀ ਸੀ। ਵੜਿੰਗ ਨੇ ਉਨ੍ਹਾਂ ਨੂੰ ਜਨਮ ਦਿਨ ਤੇ ਦਿਲੋਂ ਵਧਾਈ ਦਿੱਤੀ ਔਰ ਸ਼ੁਭ ਕਾਮਨਾਵਾਂ ਦਿੱਤੀਆਂ। ਮੰਨਿਆ ਜਾ ਰਿਹਾ ਕਿ ਬੈਠਕ ਦੇ ਵਿਚ ਪੰਜਾਬ ਕਾਂਗਰਸ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਪਾਰਟੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ। ਸੂਤਰਾਂ ਦੇ ਮੁਤਾਬਕ ਸਚਿਨ ਪਾਇਲਟ ਜਲਦ ਹੀ ਪੰਜਾਬ ਦਾ ਦੌਰਾ ਕਰ ਸਕਦੇ ਨੇ। ਇਸ ਦੌਰਾਨ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਦੇ ਨਾਲ ਬੈਠਕ ਕਰਕੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਰੋਡ ਮੈਪ ਤਿਆਰ ਕਰਨਗੇ। ਰਾਹੁਲ ਗਾਂਧੀ ਦੀ ਇਸੇ ਮਹੀਨੇ ਪ੍ਰਸਤਾਵਿਤ ਪੰਜਾਬ ਯਾਤਰਾ ਤੋਂ ਪਹਿਲਾਂ ਪਾਇਲਟ ਦੇ ਦੌਰੇ ਦੀ ਸੰਭਾਵਨਾ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਪੰਜਾਬ ਕਾਂਗਰਸ ਪੱਧਰ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਪੰਜਾਬ ਦੇ ਸੁਨਾਮ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ 7 ਪ੍ਰੋਗਰਾਮ ਦੇ ਦੌਰਾਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਸ਼ੇਰੋਂ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿਚ ਹੀ ਇਕ ਹੋਰ ਮੰਦਭਾਗੀ।
15: This is CJMR, the voice of the city, part of White Oaks Communications Group, your trusted local radio provider for more than 70 years.
13: ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜਵਾ ਦੇ ਵਿਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੌਰਾਨ ਆਪਣੇ ਮੁੰਡੇ ਦੇ ਨਸ਼ੇ ਦੀ ਲੱਤ ਤੋਂ ਪਰੇਸ਼ਾਨ ਇਕ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਨੇ ਦੁਖੀ ਹੋ ਕੇ ਪ੍ਰੋਗਰਾਮ ਦੇ ਦੌਰਾਨ ਵਿੱਤ ਮੰਤਰੀ ਅੱਗੇ ਨਸ਼ੇ ਨੂੰ ਲੈ ਕੇ ਸਵਾਲ ਕੀਤੇ। ਉਸ ਨੇ ਕਿਹਾ ਕਿ ਮੇਰਾ ਮੁੰਡਾ ਸ਼ਰੇਆਮ ਚਿੱਟਾ ਪੀ ਜਾਂਦਾ, ਤੁਸੀਂ ਚਿੱਟਾ ਕਿਉਂ ਨਹੀਂ ਬੰਦ ਕਰਦੇ। ਇਕ ਪਿਤਾ ਵੱਲੋਂ ਜਦੋਂ ਹੀ ਇਹ ਸਵਾਲ ਵਿੱਤ ਮੰਤਰੀ ਚੀਮਾ ਨੂੰ ਕੀਤਾ ਗਿਆ ਤਾਂ ਤੁਰੰਤ ਹੀ ਪੁਲਿਸ ਨੇ ਬਜ਼ੁਰਗ ਨੂੰ ਫੜ ਕੇ ਪਾਸੇ ਕਰ ਦਿੱਤਾ ਤਾਂ ਜੋ ਦੁਬਾਰਾ ਨਸ਼ੇ ਦੇ ਮੁੱਦੇ ਤੇ ਮੰਤਰੀ ਨੂੰ ਸਵਾਲ ਨਾ ਕਰ ਸਕੇ। ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਤੂਰ ਬੰਜਾਰਾ ਦੇ ਸਰਪੰਚ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਉਸ ਉਪਰ ਕਥਿਤ ਤੌਰ ਤੇ ਦਬਾਅ ਬਣਾਇਆ ਗਿਆ ਕਿ ਉਹ ਸਵੇਰੇ ਖੜ ਕੇ ਮਾਫ਼ੀ ਮੰਗੇ ਅਤੇ ਉਸ ਨੇ ਮੰਤਰੀ ਨੂੰ ਸਵਾਲ ਕਿਉਂ ਕੀਤਾ ਇਸ ਸਬੰਧੀ ਉਹ ਖਿਮਾ ਯਾਚਨਾ ਕਰੇ। ਇਸ ਤੋਂ ਪਰੇਸ਼ਾਨ ਹੋ ਕੇ ਉਸਨੇ ਜ਼ਹਿਰੀਲਾ ਪਦਾਰਥ ਨਿਕਲਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
9: ਖਬਰਾਂ ਦੇ ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਗਿਆ ਸੀ। ਰੇੜਾਸਨ ਤੇ ਮੇਕਲੋਗਲਨ ਦਾ ਏਰੀਆ ਜਿੱਥੇ 24 ਘੰਟਿਆਂ ਦੇ ਅੰਦਰ ਇੰਡੀਆ ਦੇ ਤੁਸੀਂ ਆਪਣੇ ਬੈਂਕ ਅਕਾਊਂਟ ਦੇ ਵਿਚ ਪੈਸੇ ਲੈ ਸਕਦੇ ਹੋ। ਲੁਧਿਆਣਾ ਟ੍ਰੇਡਿੰਗ ਇੰਕ ਇੰਡੀਆ ਤੋਂ ਪੈਸੇ ਇੱਥੇ ਮੰਗਾਉਣੇ ਨੇ ਜਾਂ ਭੇਜਣੇ ਨੇ। ਲੁਧਿਆਣਾ ਟ੍ਰੇਡਿੰਗ ਰੇਲ ਆਸਨ ਤੇ ਮੇਕਲੋਗਲਨ ਦਾ ਏਰੀਆ ਨੰਬਰ 905-909-5904-9905-9905-4-00 ਤੁਸੀਂ IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਲੈ ਸਕਦੇ ਹੋ। ਸਾਲ ਦਾ 12 ਮਹੀਨਿਆਂ ਦਾ $100 ਤੇ ਤੁਹਾਡੀ ਤਸੱਲੀ ਵਾਸਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਨੰਬਰ ਟੂ ਕਾਲ 6475545859। ਦਿਸ ਪ੍ਰੋਗਰਾਮ ਪ੍ਰੋਡਲੀ ਸਪਾਂਸਰ ਬਾਏ HK ਮੂਵਰਸ ਐਂਡ ਸਟੋਰੇਜ ਰੈਜੀਡੈਂਸ਼ਲ ਕਮਰਸ਼ੀਅਲ ਲੌਂਗ ਡਿਸਟੈਂਸ ਹਰ ਤਰ੍ਹਾਂ ਦੀ ਮੂਵਿੰਗ ਲਈ ਲੇਬਰ ਸਰਵਿਸ ਜੰਕਰ ਮੂਵ ਸਪੈਸ਼ਲ ਮੂਵਿੰਗ ਪੈਕੇਜ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਤਾਂ ਤੁਹਾਡਾ ਕੀਮਤੀ ਸਮਾਨ ਫੁੱਲਾਂ ਵਾਂਗੂ ਪੈਕ ਕਰਕੇ ਇੱਕ ਤੋਂ ਦੂਜੀ ਜਗ੍ਹਾ ਤੇ ਸੇਫਲੀ ਪਹੁੰਚਾਇਆ ਜਾਂਦਾ ਹੈ। ਸਟੋਰੇਜ ਸਰਵਿਸ ਵੀ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ। HK ਮੂਵਰਸ ਐਂਡ ਸਟੋਰੇਜ 140 ਐਡਵਾਂਸ ਬੁਲੇਵਾਰਡ ਰੂਟ ਨੰਬਰ 10 ਬਰੈਂਪਟਨ। ਨੰਬਰ ਟੂ ਕਾਲ ਵੀਰ ਹਰਮਿੰਦਰ ਹੈਰੀ 416-524-6704 ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬੈਲ DPF ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A to Z ਕਿਸੇ ਤਰ੍ਹਾਂ ਦੀਆਂ ਸਰਵਿਸਿਸ ਲਈ ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ ਤੇ ਆ ਸਕਦੇ ਹੋ। 1 ਗੁੱਡ ਮਾਰਕ ਪਲੇਸ ETOBICO ਵੀਰ ਸੁਖਾ ਢੇਸੀ ਅਤੇ ਹੈਪੀ ਬੜਿਆਲ ਜੀ ਤਕਰੀਬਨ 14 ਸਾਲ ਦਾ ਐਕਸਪੀਰੀਅੰਸ ਹੈ। 647-796-7756-7069-257 ਇੱਕ ਹਫ਼ਤੇ ਵਿਚ ਤੁਸੀਂ ਆਪਣੇ ਕੰਪਲੀਟ ਵਾਸ਼ਰੂਮ ਤਿਆਰ ਕਰਾਉਣੇ ਨੇ। ਸਰਦੀਆਂ ਹੋਣ ਗਰਮੀਆਂ ਹੋਣ 7 ਦਿਨ ਲੈਂਦੇ ਨੇ। ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ ਵਾਸ਼ਰੂਮ ਸਪੈਸ਼ਲਿਸਟ ਟੀਮ ਹੈ। ਔਰ ਤੁਸੀਂ ਜਿਕਿਊਜ਼ੀ ਵਗੈਰਾ ਲਾਉਣਾ ਹੈ, ਸੋਨਾ ਸਟੀਮਰ ਲਾਉਣਾ ਹੈ, ਜਾਂ ਤੁਸੀਂ ਸਿੰਪਲ ਬਣਾਉਣਾ ਹੈ, ਜਾਂ ਤੁਸੀਂ ਕਰਬਲੈਸ ਸ਼ਾਵਰ ਵੀ ਬਣਾਉਣੇ ਨੇ ਤਾਂ ਉਹ ਵੀ ਬਣਾ ਕੇ ਦਿੰਦੇ ਨੇ। ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ 647-6847-6481847 ਖਾਵਿਆ ਹੋਮਕੇ 10 ਕੋਟਲ ਬੁਲੇਵਾਰਡ ਤੇ ਏਅਰਪੋਰਟ ਦੇ ਨਜ਼ਦੀਕ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ, ਜਿੱਥੋਂ ਤੁਸੀਂ ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਜਿਹੜਾ ਹੈ ਬੜਾ ਹੀ ਵਧੀਆ ਤਰੀਕੇ ਦੇ ਨਾਲ ਕਰਵਾ ਸਕਦੇ ਹੋ। ਕੋਈ ਅਥੋਰਾਈਟਿਸ ਦੀ ਪ੍ਰੋਬਲਮ ਹੈ, ਸਕਿਨ ਇਸ਼ੂ ਹੈ, ਥਾਇਰੋਇਡ ਦੀ ਪ੍ਰੋਬਲਮ ਹੈ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਤਾਂ ਗੋਲਡ ਮੈਡਲਿਸਟ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਹਰ ਬਿਮਾਰੀ ਦੇ ਹੱਲ ਲਈ ਤੁਸੀਂ ਕਾਲ ਕਰੋ 647-6027-6027-7 ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ। AZ ਡਰਾਈਵਰ ਓਨਰ ਓਪਰੇਟਰ ਟੀਮ ਚਾਹੀਦੇ। ਕੰਪਨੀ ਡਰਾਈਵਰ ਟੀਮ ਦੇ ਤੌਰ ਤੇ ਚੱਲਣਾ, ਕੰਪਨੀ ਡਰਾਈਵਰ ਸੋਲੋ ਵੀ ਚਾਹੀਦੇ ਨੇ। ਪੱਕਾ ਰਨ ਲੈਰੇਡੋ ਦਾ ਟੈਕਸਿਸ ਦੇ ਰਨ ਨੇ। ਸਟੱਡੀ ਮਾਈਲਸ ਰਿਲਾਇਬਲ ਵਰਕ ਸ਼ਾਹ ਟਰਾਂਸਪੋਰਟ। ਸੰਦੀਪ ਜੀ ਨੂੰ 416-903-8390 ਤੇ ਕਾਲ ਕਰੋ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਕਿਸੇ ਤਰ੍ਹਾਂ ਦੀ ਟਿਕਟ ਮਿਲ ਗਈ ਹੈ, ਟ੍ਰੈਫਿਕ ਦੀ ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਐਮਟੀ ਓਫੈਂਸ, ਸਿਵਲ ਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ, ਤਕਰੀਬਨ 30-32 ਵਰ੍ਹਿਆਂ ਤੋਂ ਪਰਖਿਆ ਹੋਇਆ ਨਾਮ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ 79 ਸਟਰੀਟ ਨੰਬਰ 43 ਦੇ ਵਿਚ ਵਾਕਿਆ ਨੇ ਤੇ ਨੰਬਰ ਹੈ 416-716-34-416-7163-461। ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ 1997 ਤੋਂ ਸਾਡੇ ਪ੍ਰਾਊਡ ਸਪਾਂਸਰ। ਰੈਡੋ ਵਾਚਿਸ, ਡਾਇਮੰਡ ਦੀ ਜੁਲਰੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ, ਬ੍ਰੈਸਟਲ, ਡਾਇਮੰਡ ਦੇ ਨੈਕਲੈਸ, ਡਾਇਮੰਡ ਦੇ ਏਅਰਿੰਗ, ਵੈਡਿੰਗ ਬੈਂਡ, ਮੈਨ ਵੈਡਿੰਗ ਬੈਂਡ, ਵੁਮਨ ਵੈਡਿੰਗ ਬੈਂਡ ਤੋਂ ਇਲਾਵਾ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਆਪਣੇ ਮਨ ਭਾਉਂਦੀ। ਅਸ਼ੋਕ ਜੁਲ ਰੈਡੋ ਰੋਸ ਦੀਆਂ ਘੜੀਆਂ ਤੋਂ ਇਲਾਵਾ ਸੋਹਣੀਆਂ ਵੰਗਾਂ, ਚੈਨੀਆਂ, ਬ੍ਰੈਸਟਡ। ਅਸ਼ੋਕ ਜੁਲਰ ਸ਼ਾਪਾਂ ਛੱਲੇ ਲੈਣ ਲਈ 7198 ਏਅਰਪੋਰਟ ਰੋਡ, ਨੰਬਰ 905-671-4290-905-671-4290। NRI ਮੈਰਿਜ ਬਿਊਰੋ ਕੈਨੇਡਾ, ਅਮੈਰੀਕਾ, ਨਾਰਥ ਅਮੈਰੀਕਾ ਦਾ ਨਹੀਂ, ਵਰਲਡ ਫੇਮਸ NRI ਮੈਰਿਜ ਬਿਊਰੋ, ਜਿੱਥੋਂ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਹਰ ਉਮਰ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤੇ ਜਿਹੜੇ ਨੇ ਉਹ ਪ੍ਰਾਪਤ ਕਰ ਸਕਦੇ ਹੋ, ਆਪਣੇ ਵਾਸਤੇ ਰਿਸ਼ਤਾ ਲੱਭ ਰਹੇ ਹੋ। NRI ਮੈਰਿਜ ਬਿਊਰੋ 647-888-6000 ਤੇ ਕਾਲ ਕਰੋ। ਆਓ ਤੁਹਾਨੂੰ ਲੈ ਚੱਲਦੇ ਹਾਂ ਟਾਪ ਚੋਇਸ ਇਲੈਕਟ੍ਰੋਨਿਕਸ ਤੇ। 16 ਇੰਟਮੋਲ ਡਰਾਈਵ, 5461 ਹਾਈਵੇ 6 ਨਾਰਥ ਗੋਲਫ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਤੋਂ ਇਲਾਵਾ ਟਾਪ ਚੋਇਸ ਤੇ ਤੁਸੀਂ ਕੁਆਲਿਟੀ ਦਾ ਫਰਨੀਚਰ ਵੀ ਵਾਜਬ ਰੇਟ ਤੇ ਲੈ ਕੇ ਆ ਸਕਦੇ ਹੋ। ਟਾਪ ਚੋਇਸ ਨੰਬਰ ਟੂ ਕਾਲ 905-799-0045 ਤੇ ਕਾਲ ਕੀਤਾ ਜਾ ਸਕਦਾ ਹੈ। ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ ਤੇ ਲਓ ਫਿਰ ਇਕ ਖੂਬਸੂਰਤ ਗੀਤ ਤੁਹਾਡੀ ਨਜ਼ਰ ਕਰਨ ਲੱਗੇ ਆ, ਜਿਸ ਨੂੰ ਸਕੈਲਡਨ ਪੇਵਿੰਗ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ ਔਰ ਕਿਸੇ ਤਰ੍ਹਾਂ ਦੀ ਤੁਸੀਂ ਫਾਰਮ ਡਰਾਈਵੇ ਤੇ ਪੇਵਿੰਗ ਕਰਾਉਣੀ ਹੈ ਤਾਂ ਕੈਲਡਨ ਪੇਵਿੰਗ ਜਸਪਾਲ ਜੀ ਨੂੰ ਐਸਟੀਮੇਟਲੀ 416-818-9900 ਤੇ ਕਾਲ ਕਰੋ। ਰੈਡਿਸ ਫਰਨੀਚਰ ਤੋਂ ਯੈਸਮੈਨ ਰੋਹਿਤ 5200 ਡਿਕਸੀ ਮੈਥਸਨ ਤੇ ਵਾਕਿਆ ਨੇ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ, ਹਾਈ ਐਂਡ ਦਾ ਫਰਨੀਚਰ ਵਾਜਬ ਰੇਟ ਤੇ, ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਲੈਣ ਲਈ ਰੈਡਿਸ ਨੰਬਰ ਟੂ ਕਾਲ 9052327489। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਕੰਮ ਲਈ ਹਰ ਤਰ੍ਹਾਂ ਦੀ ਸਰਜਰੀ ਲਈ ਦੰਦਾਂ ਦੀ ਐਕਸਪਰਟ ਟੀਮ, ਨਾਰਥ ਅਮਰੀਕਾ ਦਾ ਬਹੁਤ ਵੱਡਾ ਨਾਮ, ਸੰਧੂ ਡੈਂਟੈਸਟੀ 4550 ਈਬਨਜ਼ ਰੋਡ ਬਰੈਂਪਟਨ, 510 ਸਾਲਿਸ਼ ਬੁਲੇਵਾਰਡ ਬਰੈਂਪਟਨ। ਨੰਬਰ ਟੂ ਕਾਲ 9057945667 ਤੇ ਕਾਲ ਕਰ ਸਕਦੇ ਹੋ। ਪਠਾਰੂ ਵੈਲਡਿੰਗ ਸਰਵਿਸ ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਵੈਲਡਿੰਗ ਕਰਵਾਉਣ ਵਾਸਤੇ ਵੈਲਡਿੰਗ ਦੇ ਮਾਸਟਰ ਮਠਾਰੂ ਵੈਲਡਿੰਗ ਦੇ ਸਨੀ ਮਠਾਰੂ ਜੀ 98 ਨੰਬਰ 1 ਰਦਰਫੋਰਡ 647-460-6355। ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਇਸ ਸੀ ਜੇ ਐਮ ਆਰ 1320 AM ਤੇ ਲਗਭਗ 29.5 ਸਾਲ ਤੋਂ ਚੱਲਦਾ ਆ ਰਿਹਾ ਇਹ ਪ੍ਰੋਗਰਾਮ, ਉਹਦੇ ਵਿਚ ਤੁਸੀਂ ਐਡਵਰਟਾਈਜ਼ਮੈਂਟ ਕਰਾਉਣਾ ਚਾਹੋ, ਸਾਨੂੰ ਖੁਸ਼ੀ ਹੋਵੇਗੀ। ਸਾਡਾ ਨੰਬਰ ਹੈ 416-717-9400-716-7-7-94। ਲਓ ਫਿਰ ਤੁਹਾਨੂੰ ਤੁਹਾਡੀਆਂ ਯਾਦਾਂ ਤਾਜ਼ੀਆਂ ਕਰਾਉਂਦੇ ਹਾਂ ਤੇ ਗੀਤ ਇੱਕ ਖੂਬਸੂਰਤ ਤੁਹਾਡੇ ਲਈ ਚੁਣਿਆ ਅੱਜ ਦੀ ਇਸ ਮਹਿਫਲ ਦੇ ਵਿਚ ਕੁਝ ਇਸ ਪ੍ਰਕਾਰ।
12: You're listening to CNN Toronto, Chawla News Network, Toronto.

0: ਲੋਹੜੇ ਵੇਲੇ ਮਈ ਆਉਣਾ, ਮਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ। ਆਕਾਸ਼ਵਾਣੀ ਜਲੰਧਰ ਤੋਂ ਜਦੋਂ ਸ਼ਾਮ ਜੀ ਨੂੰ ਇਹ ਗੀਤ ਲੱਗਦਾ ਹੁੰਦਾ ਸੀ ਨਾ, ਤੇ ਬੜਾ ਹੀ ਮਜ਼ਾ ਆਉਂਦਾ ਹੁੰਦਾ ਸੀ ਸੁਣ ਕੇ। ਤੁਸੀਂ ਇਸ ਵਕਤ ਸਾਨੂੰ ਈਸਟ ਵੈਸਟ ਨਾਰਥ ਸਾਊਥ ਉਨਟੇਰੀ ਦੇ ਵਿਚ ਜਿੱਥੇ ਵੀ ਟੋਰਾਂਟੋ ਜੀ ਟੀ ਏ ਦੇ ਵਿਚ ਸੁਣ ਦੇਖ ਰਹੇ ਹੋ, ਆਪ ਸਭ ਦਾ ਧੰਨਵਾਦ। ਸਾਦੇ ਲਈ ਸਟੂਡੀਓ ਚ ਪਹੁੰਚ ਚੁੱਕੇ ਨੇ ਮੈਡਮ ਅੰਜੂ ਸਿੱਕਾ ਜੀ, ਸਵਾਗਤ ਹੈ।
1: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵੀ ਉਸ ਦੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣਗੇ, ਸਤਿ ਸ੍ਰੀ ਅਕਾਲ ਜੀ।
0: ਉਹ ਵੈਦਰ ਰਿਪੋਰਟ ਸਾਂਝੀ ਕਰਨਗੇ ਜੀ ਅੰਜੂ ਜੀ, ਕੈਲੇਡਨ ਸਬਜ਼ੀ ਫਾਰਮ, ਮੂਲੀਆਂ ਤਾਜ਼ੀਆਂ ਤਾਜ਼ੀਆਂ ਖੇਤਾਂ ਚ ਜਿਵੇਂ ਪੱਟ ਕੇ ਖਾਈ ਦੀਆਂ ਸੀ ਨਾ, ਘਾਹ ਤੇ ਘਸਾ ਕੇ ਮਿੱਟੀ ਲਾ ਲਈ ਦੀ ਯਾਦ। ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸ਼ਲਗਮ ਵੀ ਕੱਚੇ ਖਾ ਲਏ ਜਾਂਦੇ ਸੀ ਸਿਆਲ ਜੇ ਦੇ ਉੱਤੇ ਵਿਚ। ਕੈਲੇਡਨ ਸਬਜ਼ੀ ਫਾਰਮ ਤੇ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਉਨ੍ਹਾਂ ਦੇ ਆਪਣੇ ਖੇਤਾਂ ਦੇ ਵਿਚ ਤਿਆਰ ਕੀਤੀਆਂ ਜਾਂਦੀਆਂ ਨੇ। ਉਸ ਤੋਂ ਇਲਾਵਾ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ, ਕੱਚ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਘਰ ਦੇ ਵਿਚ ਵਰਤੋਂ ਆਉਣ ਵਾਲੇ ਬਰਤਨ, ਹੈਵੀ ਡਿਊਟੀ ਤੁਸੀਂ ਪਤੀਲੇ ਲੈਣੇ ਨੇ, ਕੜਾਹੀਆਂ ਲੈਣੀਆਂ ਨੇ, ਫੋਲਡਿੰਗ ਬੈਡ, ਨਵਾਰੀ ਪਲੰਘ, ਮੂੜੇ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਿਆ ਵਿਦ ਮੱਕੀ ਦੀ ਰੋਟੀ ਜਾਂ ਘਰ ਲਿਆ ਕੇ ਬਣਾਉਣਾ ਹੈ, ਉਹ ਵੀ ਤੁਹਾਨੂੰ ਸਾਰਾ ਨਿਕਸੁਕ ਜਿਹੜਾ ਹੈ ਉਹ ਉਥੋਂ ਮਿਲ ਸਕਦਾ ਹੈ। ਗੰਦਲਾਂ ਦਾ ਸਾਗ ਲੈ ਕੇ ਆਉਣ ਲਈ ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ ਏਅਰਪੋਰਟ ਤੇ ਮੇਫੀਲ, ਨੰਬਰ 9048409540 ਤੇ ਕਾਲ ਕੀਤੀ ਜਾ ਸਕਦੀ
1: ਹੈ। ਅੱਜ ਦੀ ਵੈਦਰ ਰਿਪੋਰਟ ਰਾਈਟ ਨਾਓ 23 ਡਿਗਰੀ ਸੈਂਟੀਗ੍ਰੇਡ ਹੈ, ਕੱਲ ਦਾ ਹਾਈਐਸਟ 26 ਹੋਵੇਗਾ, ਲੋਵੈਸਟ 14, ਔਰ ਕਾਫੀ ਕਲਾਉਡੀ ਡੇ ਰਹੇਗਾ ਜੀ।
0: ਇਨਫਿਨਿਟੀ ਟੈਂਟ ਐਂਡ ਡੇਕੋਰਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਪ੍ਰੋਗਰਾਮ। ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 360 ਕੈਮਰਾਜ਼,

0: ਸੁਚੱਜੇ ਤਰੀਕੇ ਨਾਲ ਰੱਖੀ ਹੋਈ ਤੁਹਾਨੂੰ ਮਿਲੇਗੀ ਵਾਜਬ ਰੇਟ ਤੇ। ਥਿਆੜਾ ਸੁਪਰ ਮਾਰਕੀਟ 905-824-9960 ਤੇ ਕਾਲ ਕੀਤੀ ਜਾ ਸਕਦੀ ਹੈ।
1: ਜੀ ਨਨਵਾਨ ਈਓਫੀ ਲਾਇਰਸ, ਜੀ ਹਾਂ, ਜੇਕਰ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਫੈਮਿਲੀ ਮੈਟਰਸ, ਇਮੀਗ੍ਰੇਸ਼ਨ ਦਾ ਕੋਈ ਮਸਲਾ ਹੈਗਾ ਜਾਂ ਕੋਈ ਵੀ ਲੀਗਲ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ, ਤਾਂ ਉਹਨਾਂ ਦੀ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਟੀਮ ਦੇ ਨਾਲ ਰਾਬਤਾ ਕਾਇਮ ਕਰੋ। ਗੁਰਦੀਪ ਸਿੰਘ ਨਨੂਆ ਅਤੇ ਨਾਲ ਹੀ ਨਾਲ ਡੈਨਿਸ ਯੂਫੀ, ਜੋ ਕਿ ਆਪ ਖੁਦ ਇਹਨਾਂ ਦੇ ਪਾਰਟਨਰ ਲਾਇਰਸ ਹੈਗੇ ਨੇ, ਪਰਸਨਲ ਇੰਜਰੀ ਲਿਟੀਗੇਸ਼ਨ, ਮੋਟਰ ਵਹੀਕਲ ਐਕਸੀਡੈਂਟ, ਆਕੂਪਰਸ ਲਾਇਬਿਲਟੀ ਤੇ ਡਿਸੇਬਿਲਟੀ ਕਲੇਮਸ, ਕੋਈ ਜਨਰਲ ਲਿਟੀਗੇਸ਼ਨ ਹੈਗੀ ਜਾਂ ਫਿਰ ਕੋਈ ਇਮੀਗ੍ਰੇਸ਼ਨ ਲਾਅ, ਤਾਂ ਫਿਰ ਕੰਟੈਕਟ ਕਰਨ ਦੀ ਬਹੁਤ ਹੀ ਪ੍ਰੋਫੈਸ਼ਨਲ ਟੀਮ ਨੂੰ 6477936888 ਤੇ 6889 ਤੇ ਕਾਲ ਕਰ ਸਕਦੇ ਹੈਗੇ। ਦੈਟ ਇਜ਼ ਨਨੂਆ ਯੂਫੀ ਲਾਇਰ।
0: ਲਓ ਅਸੀਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਐਨੀ ਮੂਮੈਂਟ ਗੱਲਬਾਤ ਕਰਾਂਗੇ। ਪ੍ਰੋਗਰਾਮ ਨੂੰ ਤੁਸੀਂ ਜਿੱਥੋਂ ਤੱਕ ਸੁਣਦੇ ਹੋ, ਦੇਖਦੇ ਹੋ, ਸਾਨੂੰ ਜ਼ਰੂਰ ਕਾਲ ਕਰਕੇ ਦੱਸੋ, ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਔਰ ਕੁਝ ਇੱਕ ਤੁਹਾਡੇ ਵੱਲੋਂ ਫੋਨ ਕਾਲ ਸਾਨੂੰ ਜਿਹੜੀਆਂ ਨੇ ਵੱਖ ਵੱਖ ਸਬਜੈਕਟ ਤੇ ਆਈਆਂ ਵੀ ਨੇ। ਅਸੀਂ ਸੀਜੀਮਾਰ 1320 AM ਮੈਟ ਕੇਨ, ਮਾਈਕਲ ਕੇਨ, ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਇਹਦੇ ਤੇ ਜਿਹੜੀ ਬਿਡਿੰਗ ਹੋਈ ਸੀਗੀ, ਉਸ ਬਿਡਿੰਗ ਦੇ ਵਿਚ ਸਾਡਾ ਪੱਲੜਾ ਬਾਬੇ ਦੀ ਕਿਰਪਾ, ਤੁਹਾਡੇ ਪਿਆਰ ਤੇ ਮੁਹੱਬਤ ਸਦਕਾ, ਉਸ ਉਪਰ ਵਾਲੇ ਦੀ ਮਿਹਰ ਸਦਕਾ ਹੈਵੀ ਰਿਹਾ। ਔਰ ਸਾਰੇ ਪੇਪਰ ਵਰਕ ਓਫੀਸ਼ੀਅਲ ਪ੍ਰੋਫੈਸ਼ਨਲ ਜਿਵੇਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਤੇ ਫਿਰ ਵੀ ਜੇਕਰ ਕਿਸੇ ਨੂੰ ਕੁਝ ਲੱਗਦਾ ਹੈ, ਕੋਈ ਡਿਸਟਰਬੈਂਸ ਹੈ ਕਿਤੇ, ਤਾਂ ਸੱਚੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਕਰੋ, ਝੂਠੀਆਂ ਨਾ ਕਰੋ। ਮੈਂ ਬੇਨਤੀ ਕਰਨਾ ਕਿ ਸੂਰਜ ਚੜ ਚੁੱਕਾ ਤੇ ਸੂਰਜ ਦੇ ਅੱਗੇ ਜਿੰਨੀਆਂ ਮਰਜ਼ੀ ਪੱਲੀਆਂ ਪੁੱਲੀਆਂ ਵਿਛਾ ਲਓ, ਕੰਧਾਂ ਕੁੰਧਾਂ ਕਰ ਲਓ, ਬੱਦਲ ਬੁੱਦਲ ਆ ਜਾਂਦੇ ਨੇ, ਉੱਡ ਪੁੱਟ ਜਾਣੇ ਨੇ, ਇਹ ਨਹੀਂ, ਹੁਣ ਚੱਲਣਾ ਹੀ ਚੱਲਣਾ। ਤੇ ਜਿੱਥੇ ਤੁਸੀਂ ਚਾਹੋ ਵੀ ਕਿਸੇ ਇੰਟਰਸੈਕਸ਼ਨ ਤੇ ਬਿਨਾਂ ਵਜ੍ਹਾ ਤਾਂ ਤੁਸੀਂ ਲਿਖ ਦਵੋ, ਉੱਥੇ ISD ਟੀਮ ਪਹੁੰਚੇਗੀ, ਸਾਡੇ ਇੰਜੀਨੀਅਰ ਵੀ ਪਹੁੰਚਣਗੇ ਤੇ ਦੂਸਰੇ ਵੀ ਇੰਜੀਨੀਅਰ ਜਿਹੜੇ ਦੂਜੇ ਪਾਸੇ ਆਉਣਗੇ। ਫਿਰ ਝੂਠ ਜਿਹੜਾ ਨਾ, ਉਹ ਝੂਠ ਹੁੰਦਾ, ਸੱਚ ਸੱਚ ਹੁੰਦਾ। ਸਾਡੀ ਸਾਰੀ ਟੀਮ ਲੱਗੀ ਹੋਈ ਹੈ, ਸਾਨੂੰ ਟੋਰਾਂਟੋ ਡਾਊਨ ਟਾਊਨ CN ਟਾਵਰ ਦੇ ਲਾਗੋਂ ਇੱਕ ਵੀਡੀਓ ਭੇਜੀ ਗਈ ਹੈ ਜਿਹੜੀ ਮੈਂ ਦਿਖਾਵਾਂਗਾ ਤੁਹਾਨੂੰ, ਕਿ ਉੱਥੇ ਬਿਲਕੁਲ ਕਲੀਅਰ ਸੁਣਾਈ ਦੇ ਰਿਹਾ। ਜੇ ਕਿਤੇ ਲੱਗਦਾ ਵੀ ਹੈ ਕਿ ਕੋਈ ਮਾੜੀ ਮੋਟੀ ਡਿਸਟਰਬੈਂਸ ਹੈ, ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ, ਹੋ ਸਕਦਾ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਪਰਫੈਕਟ ਹਾਂ। ਕਿਉਂ ਜੀ,
1: ਬਿਲਕੁਲ। ਔਰ ਦਿਲਬਾਗ ਜੀ, ਹਾਲੇ ਤਾਂ ਸ਼ੁਰੂਆਤ ਹੈ, ਟ੍ਰਾਇਲ ਹੈਗਾ,
0: ਅਜੇ ਟ੍ਰਾਇਲ ਚੱਲ ਰਿਹਾ,
1: ਟੀਮ ਇਸ ਲਈ ਕੰਮ ਕਰ ਰਹੀ ਹੈ, ਜੌਬ ਦੇ ਵਿੱਚ ਔਰ ਵਰਕਿੰਗ ਫਾਰ ਦਾ ਬੈਸਟ।
0: ਅਸੀਂ ਖੁਦ ਟਾਈਪ ਕਰਕੇ ਕੁਝ ਏਰੀਏ ਨੇ ਜਿਨ੍ਹਾਂ ਨੂੰ ਸਾਨੂੰ ਪਤਾ ਲੱਗਾ, ਉਹਨਾਂ ਏਰੀਏ ਦੇ ਵਿੱਚ ਜਾ ਕੇ ਅਸੀਂ ਖੁਦ ਵੀ ਵੇਖਿਆ ਕਿ ਕਿਸੇ ਨੂੰ ਕੋਈ ਮੁਸ਼ਕਲ ਤਾਂ ਨਹੀਂ, ਪਰ ਬਿਨਾਂ ਵਜ੍ਹਾ ਤੋਂ ਜਿਹੜਾ ਹੈ ਆਪਣੀ ਲੜਾਈ ਖੁਦ ਲੜੋ, ਕਿਸੇ ਦੀ ਲੜਾਈ ਨਾ ਲੜੋ, ਕਿਉਂਕਿ ਸੂਰਜ ਚੜ ਚੁੱਕਾ, ਹੁਣ ਲੱਖਾਂ ਪੱਲੀਆਂ ਤਾਨ ਲਓ, ਇਹਦੇ ਝੂਠੀਆਂ ਸੱਚੀਆਂ ਜੋ ਮਰਜ਼ੀ ਕਰ ਲਓ, ਪਰ ਨਹੀਂ, ਹੁਣ ਇਹ ਚੜ ਚੁੱਕਾ ਸੂਰਜ, ਇਹਨੇ ਚੜੇ ਰਹਿਣਾ। ਤੇ ਵੈਸੇ ਵੀ ਸਤਿਗੁਰੂ ਕਿਰਪਾ ਕਰੇ, ਸਾਰਿਆਂ ਨੂੰ ਸਮਤ ਬਖਸ਼ੇ, ਬੁੱਧੀਆਂ ਬਖਸ਼ੇ, ਚੜ੍ਹਦੀਆਂ ਕਲਾ ਚ ਰਹਿਣ, ਸਾਰੇ ਆਪੋ ਆਪਣੇ ਪਰਿਵਾਰ ਦੇ ਵਿਚ ਖੁਸ਼ ਰਹਿਣ, ਤੇ ਮਹਾਰਾਜ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਬੁਲੰਦੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ, ਸਾਡੀਆਂ ਤੇ ਇਹੀ ਦੁਆਵਾਂ ਨੇ। ਹੁਣ ਅਸੀਂ ਬ੍ਰੇਕ ਲਵਾਂਗੇ, ਕੀਦਾ ਸਾਹਿਬ ਹਾਜ਼ਰ ਹੋਣਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਔਰ ਕਿਤਾ ਨਾ ਕਰੋ, ਚੰਗੀਆਂ ਨਹੀਂ ਹੁੰਦੀਆਂ, ਤੇ ਆਪਣਾ ਚੋਗ ਜਿਹੜੀ ਉਹ ਆਪ ਚੁਗੋ, ਆਪਣੀ ਮੰਜ਼ਿਲ ਵੱਡੀ ਕਰੋ, ਆਪਣੀ ਲਕੀਰ ਨੂੰ ਵੱਡਿਆਂ ਕਰੋ, ਆਪਣੀ ਸੋਚਾਂ ਨੂੰ ਵੱਡਿਆਂ ਕਰੋ, ਬਸ ਇਹੀ ਕਹਿਣਾ ਚਾਹਾਂਗੇ। ਬੈਸਟ ਰੈਨੋਵੇਸ਼ਨ, ਬੈਸਟ ਕੰਮ ਕਰਦੇ ਨੇ, 25 ਸਾਲ ਦਾ ਐਕਸਪੀਰੀਅੰਸ ਉੱਤੇ ਐਕਸਪੀਰੀਅੰਸ ਹੈ। ਇੰਟੀਰੀਅਰ ਕਰੈਕ ਹੋਈ ਆ ਗਈ, ਰਿਪੇਅਰ ਕਰਾਉਣੀ ਹੈ ਬੇਸਮੈਂਟਾਂ ਦੇ ਵਿੱਚ ਸਰਦੀਆਂ ਤੋਂ ਪਹਿਲਾਂ, ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਲਾਉਂਦੇ ਨੇ, ਔਰ ਐਕਸਟੀਰੀਅਰ ਵਾਟਰਪਰੂਫਿੰਗ ਵਿਦ ਫੁੱਲ ਐਗਜ਼ੀਬਿਸ਼ਨ ਦੇ ਨਾਲ। 25 ਸਾਲ ਦਾ ਤੁਹਾਨੂੰ ਲਿਖ ਕੇ ਵਾਅਦਾ ਕਰਨਗੇ ਵੀ ਇਹ ਨਹੀਂ ਹਿਲਦਾ ਕੰਮ। ਕੌਂਕਰੀਟ ਦੇ ਸਟੈਪ, ਪੈਟੀਓ, ਨਿਊ ਸਾਈਡ ਐਂਟਰਸ ਡੋਰ, ਵਿੰਡੋ ਇੰਸਟਾਲ, ਵਿੰਡੋ ਡਰੇਨ, ਆਲ ਕਿਸੇ ਤਰ੍ਹਾਂ ਦਾ ਤੁਸੀਂ ਕੰਪਲੀਟ ਵਿਦ ਪ੍ਰੋਪਰ ਪਰਮਿਟ ਲੈ ਕੇ ਕੰਮ ਕਰਾਉਣਾ, ਬੇਸਮੈਂਟ ਵਗੈਰਾ ਬਣਾਉਣੀ ਹੈ, ਤਾਂ ਤੁਸੀਂ ਕਾਲ ਕਰ ਲਓ ਬੈਸਟ ਰੈਨੋਵੇਸ਼ਨ ਦੇ, ਸਰਦਾਰ ਸਤਵਿੰਦਰ ਸਿੰਘ ਜੀ, 416-416-4565 ਤੇ ਕਾਲ ਕੀਤੀ ਜਾ ਸਕਦੀ ਹੈ। ਲਓ ਬ੍ਰੇਕ ਤੋਂ ਬਾਅਦ ਅਸੀਂ ਅਗਲੇ ਹਿੱਸੇ ਦੇ ਵਿਚ ਫਿਰ ਹਾਜ਼ਰ ਹੋਵਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: You're listening to CNN Toronto, Chawla News Network, Toronto.
3: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us.

0: at 416-303-1515 or report it via email at chawlanewsnetwork@gmail.com. Thank you for your patience.
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
5: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
4: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
5: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
4: ਤੇ ਮੇਰੇ ਜੀਜੇ ਲਈ ਘੜੀ?
5: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
4: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kailor Transport and moving services.
7: For service with a smile, give us a call.
6: Call Mr. Harminder 416-524-6704.
7: 416-524-6704.
6: Visit 140 Advance Boulevard, Unit Number 10, Brampton. Long distance moving specialist, HK Movers.
8: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।
9: ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Na hire na. E ishq hun nahi nibna.
3: ਇੰਜਨਾ ਖਰਾਂਜਿਆ, ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕ੍ਰਸਟ ਚੀਜ਼ ਪੀਜ਼ਾ ਲੈ ਕੇ ਆਈ ਆ।
4: ਹੀਰੇ, ਦੋ ਲਾਰਜ ਪੀਜ਼ਾ, 4 ਟੌਪਿੰਗ ਈਚ, 2 ਡਿਪਿੰਗ ਸੌਸਸ ਆਰਡਰ ਕਰਨਾ ਸੀ, ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ।
5: ਟੇਸਟ ਵਿਦ ਸੁਪਰ, ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ।
6: ਪੀਜ਼ਾ ਮਸ਼ੀਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, 2 ਫਿਲਾਸਫਰਸ ਦਾ ਟ੍ਰੇਲ, ਬ੍ਰੈਮਟਨ, ਅਕ੍ਰੋਸ ਬ੍ਰੈਮਟਨ ਸਿਵਿਕ ਹਾਸਪਿਟਲ,
5: 373 ਸਟੀਲਜ਼ ਐਵਨਿਊ ਵੈਸਟ, ਸ਼ੈਰਟਨ ਕਾਲਜ ਬੈਕ ਪਲਾਜ਼ਾ। ਕਾਲ 905-490-1222।
7: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ, 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਮਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
8: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ, ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਮਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
9: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
10: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
9: ਸੱਚੀ?
10: ਓ ਮੁੱਚੀ,
9: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
10: ਇਹਨਾਂ ਕੋਲ ਸਾਲਾਂ ਦਾ ਤਜਰਬਾ।
9: ਹੁਣ ਐਡਰੈਸ ਵੀ ਲਿਖਾ।
10: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
9: ਕਾਲ 647-706-9257, 647-706-9257।
11: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
12: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464, 905-450-6464।
13: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
14: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਇਸ ਤੋਂ ਪਾਓ ਛੁਟਕਾਰਾ।
15: ਕੈਨੇਡਾ ਦੀ ਮੰਨੀ ਪ੍ਰਮਾਣੀ ਟ੍ਰਾਂਸਪੋਰਟੇਸ਼ਨ ਕੰਪਨੀ ਸ਼ਾਹ ਟ੍ਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟ੍ਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
16: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
17: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
18: This is CJMR AM operating on 1320 kilohertz from Mississauga, Ontario. We are currently conducting technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
19: You're listening to CNN Toronto, Chavla News Network Toronto.
20: Real news, real impact, showing you real world. CJMR 1320.
21: Punjab di shaan rajneeti da tura, riyasti shehar Patiala, jitthon judange sade naal Gurnam Singh Aqeeda.
22: Welcome back. ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। 7:29 ਕੋ ਸੈਕਿੰਡ, ਅਗਲੇ ਅੱਧੇ ਘੰਟੇ ਵਾਸਤੇ ਸਾਡੀ ਵਿਦਆਊਟ ਕਮਰਸ਼ੀਅਲ ਤੁਸੀਂ ਗੱਲਬਾਤ ਸੁਣੋਗੇ ਤਮਾਮ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ ਸਾਥ ਦੇ ਰਹੇ ਨੇ। ਸਟੂਡੀਓ ਦੇ ਵਿਚ ਮੈਡਮ ਅੰਜੂ ਸਿੱਕਾ ਜੀ, ਐਜ ਏ ਟੈਕਨੀਸ਼ੀਅਨ ਕਰਨ ਤੋਂ ਨਾ ਸਾਡੇ ਟੀਵੀ ਓਪਰੇਟਰ, ਤੇ ਲਓ ਹੋਟਲਾਈਨ ਤੇ ਹਾਜ਼ਰ ਨੇ ਅਕੀਦਾ ਸਾਹਿਬ। ਲੋਕਲ ਨੰਬਰ ਨੇ 6479101320, 6479101320। ਇਹ ਨੰਬਰ ਜਿੰਨੇ ਵੀ ਸਾਨੂੰ ਪ੍ਰੋਡਿਊਸਰ ਜਿਹੜੇ ਡਾਇਰੈਕਟਰ ਜਾਂ ਹੋਸਟ ਜਿਹੜੇ ਨੇ ਜੁਆਇਨ ਕਰਨਗੇ, ਜੋ ਆਪਣੇ ਪ੍ਰੋਗਰਾਮ ਪੇਸ਼ ਕਰਿਆ ਕਰਨਗੇ ਕੈਨੇਡਾ ਵਾਈਡ, ਉਨ੍ਹਾਂ ਨੂੰ ਤੁਸੀਂ ਇਸ ਨੰਬਰ ਤੇ ਸੁਣ ਸਕਿਆ ਕਰੋਗੇ। ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕੇਗਾ CJMR 1320 AM ਦੀ ਐਪ, ਜਾਂ ਉਨ੍ਹਾਂ ਨੇ ਜਿਹੜੀਆਂ ਆਪਣੀਆਂ ਐਪਸ ਬਣਾਈਆਂ ਨੇ ਉਨ੍ਹਾਂ ਤੇ ਵੀ ਤੁਸੀਂ ਉਨ੍ਹਾਂ ਨੂੰ ਸੁਣ ਸਕੋਗੇ, ਜਾਂ ਜਿਸ ਮਾਧਿਅਮ ਦੇ ਰਾਹੀਂ ਉਨ੍ਹਾਂ ਨੇ ਕਰਨਾ ਟੀਵੀ ਰੇਡੀਓ, ਉਨ੍ਹਾਂ ਨੂੰ ਤੁਸੀਂ ਦੇਖ ਵੀ ਸਕਿਆ ਕਰੋਗੇ। ਕਿਸੇ ਨੇ ਪ੍ਰੋਗਰਾਮ ਸ਼ੁਰੂ ਕਰਨਾ 416-303-1515 ਤੇ ਪੂਰੀ ਡਿਟੇਲ ਜਾਣਨ ਲਈ ਅਰਸ਼ ਨੂੰ ਕਾਲ ਕੀਤਾ ਜਾ ਸਕਦਾ ਹੈ। ਅਸੀਂ ਬੇਨਤੀ ਕਰਾਂਗੇ ਕਿ ਅਸੀਂ ਇਸ ਚੈਨਲ ਦੇ ਰਾਹੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਜੇ ਤੁਸੀਂ ਰੇਡੀਓ ਸੁਣ ਰਹੇ ਹੋ, ਕੋਈ ਹੋਰ ਚੈਨਲ ਵਿਚ ਸੁਣਾਈ ਦਿੰਦਾ, ਉਹਦਾ ਨਾਮ ਤੁਸੀਂ ਆਨ ਏਅਰ ਆ ਕੇ ਨਾ ਲਿਓ, ਮੇਰੀ ਹੱਥ ਜੁੜ ਕੇ ਬੇਨਤੀ ਹੈ। ਹੋ ਸਕਦਾ ਕੋਈ ਹੋਰ ਹੀ ਚੈਨਲ ਹੋਵੇ, ਕਿਸੇ ਵੇਲੇ ਐਕਸਪੀਰੀਅੰਸ ਆਪਾਂ ਨੂੰ ਹੁੰਦਾ ਰਿਹਾ, ਪਹਿਲਾਂ ਵੀ 1320 ਤੇ ਪਹਿਲਾਂ ਵੀ ਆਪਾਂ ਜਿਹੜੀ ਸਾਡੀ ਮੈਨੇਜਮੈਂਟ ਉਹਨਾਂ ਨੂੰ ਦੱਸਦੇ ਰਹੇ। ਹੁਣ ਇਹਦੀ ਮੈਨੇਜਮੈਂਟ ਤੁਹਾਡੇ ਕੋਲ ਹੈ, ਤੁਹਾਡੇ ਆਪਣੇ ਭਾਈਚਾਰੇ ਦੇ ਕੋਲ ਹੈ, ਸਾਡਾ ਸਾਥ ਦਿਓ, ਮਿਹਰਬਾਨੀ ਹੋਵੇਗੀ। ਅੱਛਾ, ਕਈਆਂ ਥਾਵਾਂ ਤੇ ਹੋ ਸਕਦਾ ਕਿ ਪਹਿਲਾਂ ਕਲੀਅਰ ਸੁਣਦਾ ਸੀ ਤੇ ਹੋ ਸਕਦਾ ਹੁਣ ਕਲੀਅਰ ਨਾ ਸੁਣਾਈ ਦੇਵੇ, ਅਸੀਂ ਪਹਿਲਾਂ ਹੀ ਬੇਨਤੀ ਕਰ ਦਈਏ, ਕਿਉਂਕਿ ਇਹਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ISD ਦੇ, ਉਹਦੇ ਮੁਤਾਬਕ ਸਾਨੂੰ ਚੱਲਣਾ ਪੈਣਾ। ਤੇ ਹੋ ਸਕਦਾ ਕਈ ਜਿਹੜੇ ਪਹਿਲਾਂ ਕਲੀਅਰ ਨਹੀਂ ਸੀ ਜਿਹੜੇ ਏਰੀਏ ਦੇ ਵਿੱਚ, ਉੱਥੇ ਹੁਣ ਕਲੀਅਰ ਹੋਵੇ, ਜਿਵੇਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਹੈ, ਸਕਾਰਬਰੋ ਮਾਰਕਮ ਵਾਲੇ ਪਾਸੇ ਕਦੀ ਹਿੱਟ ਨਹੀਂ ਆਇਆ ਸੀ, ਉਧਰ ਹੈ, ਕਿਉਂਕਿ ਟਾਵਰ ਦੀ ਜਿਹੜੀ ਹੈ ਲੋਕੇਸ਼ਨ ਚੇਂਜ ਹੋਈ ਹੈ। ਸੋ ਜੇ ਤੁਹਾਡੇ ਕੋਲ ਛੋਟੇ ਰੇਡੀਓ ਨੇ, ਮੈਨੂੰ ਇੱਕ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ, ਤੇ ਉਹਦੇ ਐਂਟੀਨਾ ਜਿਹੜਾ ਨਾ ਉਹਨਾਂ ਨੂੰ ਬਾਹਰ ਕੱਢੋ ਤੇ ਥੋੜਾ ਜਿਹਾ ਡਾਇਰੈਕਸ਼ਨ ਉਹਦੀ ਚੇਂਜ ਕਰ ਲਓ। ਹੋ ਸਕਦਾ ਕਿਸੇ ਵੇਲੇ ਉਹ ਉਧਰਲੀ ਰੇਂਜ ਫੜ ਲਵੇ, ਕਲੀਅਰ ਹੋ ਜਾਵੇ, ਜਾਂ ਤਾਰ ਇੱਕ ਐਂਟੀਨਾ ਨੂੰ ਲਾ ਕੇ ਮਾੜੀ ਜਿਹੀ ਬਾਹਰ ਕੱਢ ਦਿਓ, ਤੇ ਉਹਦੇ ਨਾਲ ਵੀ ਹੋ ਸਕਦਾ ਕਿ ਤੁਹਾਡੀ ਆਵਾਜ਼ ਕਲੀਅਰ ਹੋ ਜਾਵੇ। ਬਾਕੀ AM ਚੈਨਲ ਆ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਖੁਸ਼ ਕਰਨ ਦੀ, ਪਰ ਸਾਰਿਆਂ ਨੂੰ ਅਸੀਂ ਹੋ ਸਕਦਾ ਕੋਸ਼ਿਸ਼ ਕਿ ਖੁਸ਼ ਨਾ ਕਰ ਸਕੀਏ। ਫਿਰ ਵੀ ਨੰਬਰ 905-813-1320, ਅਰਸ਼ 416-303-1515। ਪ੍ਰੋਗਰਾਮ ਨੂੰ ਸੁਣਨ ਵਾਸਤੇ, ਪ੍ਰੋਗਰਾਮ ਦੇਖਣ ਵਾਸਤੇ ਤੁਹਾਡਾ ਸਭ ਦਾ ਧੰਨਵਾਦ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਨ੍ਹਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਕਿਦਾ ਸਾਹਿਬ, ਵੈਲਕਮ, ਸਵਾਗਤ ਹੈ ਜੀ ਇਹਨੂੰ।
0: ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਅੰਜੂ ਜੀ,
1: ਸਤਿ ਸ੍ਰੀ ਅਕਾਲ ਅਕੀਦਾ ਜੀ, ਮੇਰੇ ਵੱਲੋਂ ਵੀ।
22: ਕੀ ਹਾਲ ਚਾਲ? ਠੀਕ ਠਾਕ ਹੋ?
0: ਵਧੀਆ ਚੱਲ ਰਿਹਾ ਸਰ, ਫਸਟ ਕਲਾਸ, ਫਸਟ ਕਲਾਸ।
22: ਸਾਡੇ ਅੱਜ ਇੱਥੇ ਲੇਬਰ ਡੇ ਹੈ ਅੱਜ, ਹਾਂਜੀ, ਕਿਰਤੀਆਂ ਦਾ ਦਿਨ, ਜਿਹੜਾ ਕਿਰਤੀਆਂ ਦਾ ਮੇਲਾ ਵੀ ਹੋ ਕੇ ਹਟਿਆ, ਅੱਜ ਲੇਬਰ ਡੇ ਹੈ, ਤੇ ਲੇਬਰ ਡੇ ਦੇ ਮੌਕੇ ਤੇ ਅਸੀਂ ਸਾਰੇ ਹੀ ਲੇਬਰਸ ਲਈ ਸ਼ੁਭਕਾਮਨਾਵਾਂ ਕਰਦੇ, ਅਸੀਂ ਖੁਦ ਵੀ ਲੇਬਰ ਹਾਂ ਜੀ, ਹਾਂਜੀ, ਕਿਉਂਕਿ ਕੋਈ ਟਾਈ ਬਣ ਕੇ ਆਫਿਸ ਜਾਂਦਾ, ਕੋਈ ਵੱਡੀ ਗੱਡੀ ਤੇ ਚੱਲ ਜਾਂਦਾ, ਕੋਈ ਛੋਟੀ ਗੱਡੀ ਤੇ ਚੱਲ ਜਾਂਦਾ, ਹਾਂਜੀ, ਪਰ ਸਾਰੇ ਹੀ ਆਪਾਂ ਇਸ ਸੰਸਾਰ ਤੇ ਕੰਮ ਕਰਨ ਵਾਲੇ ਹਾਂ। ਇਹ ਠੀਕ ਹੈ, ਚਾਰ ਪੈਸੇ ਕਿਸੇ ਕੋ ਆ ਜਾਂਦੇ ਨੇ, ਉਹ ਕਈ ਤਾਂ ਨਹੀਂ ਹੰਕਾਰ ਚਾਹੁੰਦੇ, ਪਰ ਕਈ ਥੋੜੇ ਜਿਹੇ ਪੈਸੇ ਦੇ ਵਿੱਚ ਭਾਂਡਾ ਜਿਵੇਂ ਉੱਛਣ ਲੱਗ ਪੈਂਦਾ, ਉੱਛਣ ਲੱਗ ਪੈਂਦਾ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਸੋ ਸੂਰਜ ਨੂੰ ਸੰਤ ਰਾਮ ਉਦਾਸੀ ਉਹਨਾਂ ਨੇ ਜਿਵੇਂ ਸੰਬੋਧਨ ਹੋ ਕੇ ਲਿਖਿਆ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਿਹੜੇ, ਜਿੱਥੇ ਰੂਹ ਬਣ ਗਈ ਇੱਕ ਹਾਵਾ ਹੈ, ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ, ਜਿੱਥੇ ਕੈਦ ਅਣਖ ਦਾ ਲਾਵਾ ਹੈ, ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ ਤਫੇੜੀ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਜਿੱਥੇ ਲੋਕ ਬੜੇ ਮਜਬੂਰ ਜਹੇ, ਦਿੱਲੀ ਦੇ ਦਿਲ ਤੋਂ ਦੂਰ ਜਹੇ, ਗੱਲ ਬੜੀ ਦੂਰ ਹੈ, ਬੜੀ ਦੂਰ ਦੀ ਗੱਲ ਕੀਤੀ ਹੈ ਨਾ, ਜਿੱਥੇ ਲੋਕ ਬੜੇ ਮਜਬੂਰ ਜਹੇ, ਦਿੱਲੀ ਦੇ ਦਿਲ ਤੋਂ ਦੂਰ ਜਹੇ, ਤੇ ਭੁੱਖਾਂ ਵਿਚ ਮਸ਼ਹੂਰ ਜਹੇ, ਜਿੱਥੇ ਮਰ ਕੇ ਚਾਂਬਲ ਜਾਮਦੇ ਹਨ ਭੂਤ ਜਠੇਰੇ। ਇਹਦੇ ਤੇ ਵੀ ਕਿਦਾ ਸਾਹਿਬ ਬੜੀ ਤਗੜੀ ਗੱਲ ਹੈ ਨਾ, ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ਆਏ, ਜੇ ਸੋਕਾ ਹੈ ਇਹੀ ਸੜਦੇ ਨੇ, ਜੇ ਡੋਬਾ ਇਹੀ ਮਰਦੇ ਨੇ, ਸਭ ਕੈਰ ਇਨ੍ਹਾਂ ਸਿਰ ਵਰਦੇ ਨੇ, ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਜਿੱਥੇ ਹਾਰ ਮੰਨ ਲਈ ਚਾਵਾਂ ਨੇ, ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਇਹ ਬੜੀ ਤਗੜੀ ਗੱਲ ਹੈ, ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ, ਕਮਾਲ ਦੀ ਗੱਲ ਕੀਤੀ ਹੈ, ਬੜਾ ਕੁਝ ਇੱਥੇ ਥੀਸਿਸ ਲਿਖਿਆ ਜਾ ਸਕਦਾ। ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਜਿੱਥੇ ਰੋਟੀ ਮਨ ਵਿੱਚ ਘੁੱਟਿਆ ਹੈ, ਜਿੱਥੇ ਹਨੇਰਾ ਦੱਬ ਕੇ ਜੁੱਟਿਆ, ਜਿੱਥੇ ਗੈਰ ਦਾ ਤੱਗ ਟੁੱਟਿਆ ਹੈ, ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਤੂੰ ਆਪਣਾ ਆਪ ਮਚਾਉਂਦਾ ਹੈ, ਵੇਖੋ ਲਾਂਭਾ ਦਿੱਤਾ ਉਹਨੂੰ, ਪਰ ਆਪਾਂ ਹੀ ਰਿਸ਼ਵਾਨਾ ਹੈ, ਕਿਉਂ ਕਮੀਆਂ ਤੋਂ ਸ਼ਰਮਾਉਣਾ ਹੈ। ਇਹ ਸਦਾ ਸਦਾ ਨਾ ਰਹਿਣਗੇ ਮੰਦਹਾਰ ਮਰੇੜੇ, ਆਸ ਵੀ ਹੈ ਨਾਲ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਇਹਨਾਂ ਸਤਰਾਂ ਦੇ ਨਾਲ ਅੱਜ ਦਾ ਆਪਾਂ ਲੇਬਰ ਡੇ, ਸਾਡਾ ਲੌਂਗ ਵੀਕਐਂਡ ਆ, ਛੁੱਟੀਆਂ ਤੁਸੀਂ ਮਾਣ ਰਹੇ ਹੋ, ਕੱਲ ਤੋਂ ਬੱਚਿਆਂ ਨੇ ਸਕੂਲਾਂ ਨੂੰ ਜਾਣਾ, ਕਿਉਂ ਅੰਜੂ ਜੀ?
1: ਬਿਲਕੁਲ,
22: ਨਵਿਆਂ ਨੇ ਜਾਣਾ ਪਹਿਲੀ ਵਾਰੀ, ਕੱਲ ਨੂੰ ਸਕੂਲਾਂ ਦੇ ਆਸੇ ਪਾਸੇ ਬਹੁਤ ਸਾਰੀਆਂ ਰੌਣਕਾਂ ਹੋਣੀਆਂ ਨੇ। ਗੱਡੀਆਂ ਚਲਾਉਂਦੇ ਸਮੇਂ ਫਾਲੋ ਕਰਿਓ ਰੂਲ ਐਂਡ ਰੈਗੂਲੇਸ਼ਨ ਨੂੰ, ਨਿਯਮਾਂ ਨੂੰ, ਕਿਉਂਕਿ ਬੱਚੇ ਸਕੂਲਾਂ ਦੇ ਵਿੱਚ ਜਾਣਗੇ। ਸੋ ਅਸੀਂ ਬੇਨਤੀ ਕਰ ਸਕਦੇ, ਬਾਕੀ ਤੁਸੀਂ ਸਭ ਸਿਆਣੇ ਹੋ। 9058131320। ਹਾਂਜੀ ਜੀ,
1: ਆਉਂਦੇ ਜੀ, ਅਕੀਦਾ ਜੀ ਪੁੱਛਣਾ ਚਾਹਾਂਗੇ ਮੌਸਮ ਦਾ ਕੀ ਹਾਲ ਹੈ? ਸੁਣਿਆ ਕਾਫੀ ਜ਼ਿਆਦਾ ਮੀਂਹ ਹੋਏਗਾ ਔਰ ਕਾਫੀ ਨੁਕਸਾਨ ਵੀ ਹੋਇਆ, ਸਪੈਸ਼ਲੀ ਬਿਹਾਰ ਦੇ
0: ਵਿੱਚ। ਮੌਸਮ ਦਾ, ਹਾਂਜੀ, ਬਿਹਾਰ ਦੇ ਬੜੇ ਪਾਸੇ ਦਾ ਬਹੁਤ ਨੁਕਸਾਨ ਹੋਇਆ, ਤੇ ਪੰਜਾਬ ਦੇ ਵਿੱਚ ਵੀ ਨੁਕਸਾਨ ਤਾਂ ਨਹੀਂ, ਖੈਰ ਮੀਂਹ ਦੀ ਉਡੀਕ ਹੈ। ਮੀਂਹ ਦੇ ਵਿੱਚ ਅਲਰਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੀ 14 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ, ਤੇ ਬਿਹਾਰ ਦੇ ਵਿੱਚ 12 ਜ਼ਿਲ੍ਹਿਆਂ ਵਿੱਚ ਹੜਾਂ ਆ ਗਏ ਨੇ ਜੀ। 20 ਜਣਿਆਂ ਦੀ ਮੌਤ ਹੋ ਚੁੱਕੀ ਆ ਇਹਨਾਂ ਹੜਾਂ ਕਾਰਨ, 23 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਨੇ, ਤੇ ਬਿਹਾਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਬਾਰਿਸ਼ਾਂ ਕਰਕੇ, ਤੇ ਪੰਜਾਬ ਦੇ ਵਿੱਚ ਮੀਂਹ ਦੀ ਉਡੀਕ ਹੈ।
22: ਜੰਮੂ ਕਸ਼ਮੀਰ ਜਿਹੜਾ ਫੇਰ ਡਰਦੇ ਸ਼ਾਇਦ ਦੇ ਵਿਚ ਹੈ। ਅੱਜ ਮੈਂ ਖ਼ਬਰਾਂ ਪੜ੍ਹੀਆਂ ਨੇ, ਸਾਡੇ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਵੀ ਕਾਫ਼ੀ ਕੁਝ ਬਿਆਨ ਦਿੱਤਾ ਗਿਆ, ਖੁੱਲੀਆਂ ਕਹਿੰਦੇ ਛੁੱਟੀਆਂ ਨੇ ਫੌਜ ਨੂੰ, ਹਾਂਜੀ, ਦੁਸ਼ਮਣਾਂ ਦਾ ਮੂੰਹ ਜਿਹੜਾ ਮੋੜਨ ਵਾਸਤੇ। ਕੀ ਕਹਿਣਾ ਚਾਹੋਗੇ?
0: ਛੁੱਟੀਆਂ ਤਾਂ ਖੁੱਲੀਆਂ ਹੈਗੀਆਂ ਨੇ ਚਾਵਲਾ ਸਾਹਿਬ, ਪਰ ਉਹ ਆਉਂਦੇ ਪਤਾ ਨੀ ਕਿਹੜੇ ਪਾਸਿਓਂ ਨੇ, ਨੁਕਸਾਨ ਕਰਕੇ ਤੁਰ ਪੈਂਦੇ ਨੇ, ਬਾਅਦ ਵਿਚ ਜੋ ਦੋਸ਼ ਲੱਗਦੇ ਰਹੇ ਨੇ ਪਤਾ ਨੀ ਸਹੀ ਫੜੇ ਜਾਂਦੇ ਨੇ ਭਾਵੇਂ ਗਲਤ ਫੜੇ ਜਾਂਦੇ ਨੇ, ਜਾਂ ਐਨਕਾਊਂਟਰ ਸਹੀ ਹੁੰਦੇ ਨੇ ਜਾਂ ਗਲਤ ਹੁੰਦੇ ਨੇ, ਪਰ ਲੋਕਾਂ ਦਾ ਜਿਉਣਾ ਮਹਾਲ ਹੈਗਾ ਅੱਜ ਵੀ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿਚ। ਟੈਲੀਗ੍ਰਾਮ ਰਾਹੀਂ, ਇੱਕ ਟੈਲੀਗ੍ਰਾਮ ਚੈਨਲ ਹੈਗੇ ਆ, ਉਹਨਾਂ ਰਾਹੀਂ ਯੂਨਾਈਟਿਡ ਲਿਬਰੇਸ਼ਨ ਕੌਂਸਲ ਵੱਲੋਂ ਤਿੰਨ ਧਮਕੀਆਂ ਆ ਚੁੱਕੀਆਂ ਨੇ 7 ਅਗਸਤ ਤੋਂ ਬਾਅਦ, ਹੁਣ ਤੱਕ 25-26 ਦਿਨਾਂ ਦੇ ਵਿਚ ਤਿੰਨਾਂ ਧਮਕੀਆਂ ਦੇ ਵਿਚ ਇਹ ਸ਼ਬਦ ਜਿਹੜੇ ਵਰਤੇ ਗਏ ਨੇ ਕਿ ਤੁਸੀਂ ਕਿੰਨਾ ਕੁ ਸਰਕਾਰ ਦੇ ਪੱਖ ਵਿਚ ਖੜ ਜਾਓਗੇ, ਤੁਸੀਂ ਕਿੰਨਾ ਕੁ ਸਾਡੀ ਵਿਰੋਧਤਾ ਕਰ ਜਾਓਗੇ, ਤੇ ਤੁਸੀਂ ਅਕਸਰ ਤਾਂ ਇੱਥੇ ਰਹਿਣਾ ਤੁਸੀਂ, ਤੇ ਅਸੀਂ ਆਪਣਾ ਤੁਹਾਨੂੰ ਬਖਸ਼ਾਂਗੇ ਨਹੀਂ। ਖਾਸ ਕਰਕੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਉਹਨਾਂ ਨੇ, ਖਾਸ ਕਰਕੇ ਇਹਦਾ ਪੰਜਾਬੀ ਅਨੁਵਾਦ ਇਹ ਆ, ਖਾਸ ਕਰਕੇ ਕਸ਼ਮੀਰੀ ਪੰਡਤਾਂ ਨੂੰ, ਮਤਲਬ ਕਿ ਉਹਨਾਂ ਨੇ ਟਾਰਗੇਟ ਕਰਕੇ ਤੇ ਧਮਕੀਆਂ ਦਿੱਤੀਆਂ ਨੇ, ਤੇ ਕਸ਼ਮੀਰੀ ਪੰਡਤਾਂ ਦਾ ਹਾਲ ਇਹ ਆ ਇਸ ਟਾਈਮ ਕਿ ਉੱਥੇ ਘਰੋਂ ਬਾਹਰ ਨਿਕਲਦੇ ਹੋਏ ਵੀ ਉਹ ਘਬਰਾ ਰਹੇ ਨੇ। ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਨੇ ਬੜੇ ਵੱਡੇ ਪੱਧਰ ਤੇ ਪ੍ਰਚਾਰਿਆ ਕਿ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੈ, ਆਮ ਤੌਰ ਤੇ ਪ੍ਰਚਾਰਿਆ ਜਾ ਰਿਹਾ, ਪਰ ਹਾਲਾਤ ਉੱਥੇ ਬਹੁਤ ਮਾੜੇ ਨੇ ਅੱਜ ਵੀ। ਆਪਾਂ ਕੁਛ ਦਿਨ ਪਹਿਲਾਂ ਹੀ ਹੋਇਆ ਕਿ ਆਪਰੇਸ਼ਨ ਸੰਧੂਰ ਕਰਕੇ ਸਰਕਾਰ ਨੇ ਵੀ ਆਪਣਾ ਕਾਫੀ ਕੁਛ ਗੁਆਇਆ, 26 ਬੇਗੁਨਾਹਾਂ ਨੂੰ ਪੁੱਛ ਕੇ ਮਾਰਿਆ ਗਿਆ, ਤੇ ਉਸ ਤੋਂ ਬਾਅਦ ਵੀ ਉੱਥੇ ਕਾਫੀ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਮਾੜੇ ਨੇ, ਤੇ ਹੁਣ ਆ ਧਮਕੀਆਂ ਆ ਗਈਆਂ ਨੇ ਜੰਮੂ ਕਸ਼ਮੀਰ ਦੇ ਕਸ਼ਮੀਰੀ ਪੰਡਤਾਂ ਨੂੰ, ਤੇ ਉਸ ਕਰਕੇ ਉੱਥੇ ਦੀ ਜਿਹੜੀ ਆਬੋ ਹਵਾ ਹੈਗੀ ਆ ਕਾਫੀ ਸਹਿਮ ਦੇ ਵਿੱਚ ਹੈ। ਚਵਲਾ ਸਾਹਿਬ
22: ਅਗੇਨ 9058132095813131320 ਤੇ ਤੁਸੀਂ ਸੀ ਜਮਾਰ 13:20 AM ਤੇ ਕੋਈ ਵੀ ਕੁਸ਼ਚਨ ਕਰਨਾ ਚਾਹੋ, ਕੀਦਾ ਸਾਹਿਬ ਸਾਡੇ ਨਾਲ ਹਾਜ਼ਰ ਨੇ, ਤੁਸੀਂ ਡਰਾਈਵ ਕਰ ਰਹੇ ਹੋ ਸਾਡੇ ਤੇ ਇੱਕ ਮਿਹਰਬਾਨੀ ਕਰੋ, ਤੁਸੀਂ ਸਾਡੀ ਟੀਮ ਦੇ ਮੈਂਬਰ ਹੋ, ਤੁਸੀਂ ਸਾਡੇ ਵੈਲਵੇਸ਼ਰ ਹੋ, ਤੁਹਾਡੀ ਬਦੌਲਤ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਕਿ 13:20 AM ਜਿਸ ਨੂੰ ਤੁਸੀਂ ਬਹੁਤ ਮਿਸ ਕਰਦੇ ਸੀ ਉਸ ਨੂੰ ਵਾਪਸ ਲੈ ਕੇ ਆਉਣ ਦੇ ਵਿਚ ਕਾਮਯਾਬੀ ਹੋਈ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਸ਼ੁੱਕਰਵਾਰ ਵੀ ਕਿ ਸੂਰਜ ਉਦੇ ਹੋ ਚੁੱਕਾ ਹੈ, ਤੇ ਇਹਦੇ ਅੱਗੇ ਹੁਣ ਪੱਲੀਆਂ ਪੁੱਲੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਆ, ਉਹ ਸੜ ਜਾਣੀਆਂ ਨੇ, ਮੱਚ ਜਾਣੀਆਂ ਨੇ, ਤੁਸੀਂ ਆਪਣਾ ਆਪ ਹੀ ਸਾੜੋਗੇ। ਜੇ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਪਰੇਸ਼ਾਨੀ ਹੈ ਜਾਂ ਪਹਿਲਾਂ ਸੀ, ਜੇ ਜਿੱਦਾਂ ਸੀਜੀਐਮਆਰ 13:20 AM ਦੀ ਰਾਤ ਨੂੰ ਫ੍ਰੀਕੁਐਂਸੀ ਘੱਟ ਹੁੰਦੀ ਹੈ ਤੇ ਕਿਰੜ ਕਿਰੜ ਕਰਦਾ ਹੈ, ਤੇ ਇਹਦੇ ਵਿਚ ਜਿਹੜੀ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਅਸੀਂ ਫਾਲੋ ਕਰਨਾ। ਜਿਵੇਂ ਅਸੀਂ 9 ਵਜੇ ਤੱਕ ਸ਼ੋਅ ਕਰਨਾ, 9 ਤੋਂ 10 ਨਹੀਂ ਕਰਨਾ, ਕਿਉਂਕਿ ਸਾਨੂੰ ਪਤਾ ਹੈ ਕਿ ਇਹਦੇ ਤੇ ਅਸੀਂ ਵਰਕ ਕਰ ਰਹੇ ਹਾਂ, ਸਾਨੂੰ ਇੱਕ ਪਾਠ ਦੀ ਲੋੜ ਹੈ ਸਾਡੇ ਸਟੇਸ਼ਨ ਸੀਜੀਐਮਆਰ 13:20 AM ਨੂੰ। ਰੂਲ ਦੇ ਮੁਤਾਬਕ ਜਦੋਂ ਪਾਠ ਆ ਗਿਆ ਫਿਰ ਅਸੀਂ ਉੱਥੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਸ ਏਰੀਏ ਦੇ ਵਿਚ ਕਲੀਅਰ ਸੁਣਾਈ ਨਹੀਂ ਦਿੰਦਾ ਉੱਥੇ ਕਲੀਅਰ ਸੁਣਾਈ ਦੇਵੇ, ਪਰ ਹੋ ਸਕਦਾ ਕਿ ਸਾਰਿਆਂ ਨੂੰ ਅਸੀਂ ਕੁਛ ਨਾ ਕਰ ਸਕੀ। ਟਾਵਰ ਦੀ ਜਿਹੜੀ ਹੈ ਮੂਵ ਹੋਣ ਕਰਕੇ ਇੱਕ ਤੋਂ ਦੂਜੀ ਲੋਕੇਸ਼ਨ ਦੇ ਉੱਤੇ ਕੁਝ ਸਾਨੂੰ ਅਜੇ ਪਰੇਸ਼ਾਨੀ ਆ ਰਹੀ ਹੈ, ਕੁਝ ਹੋ ਸਕਦਾ ਕਿ ਤੁਹਾਨੂੰ ਸੁਣਦੇ ਵਿਚ ਪਰੇਸ਼ਾਨੀ ਆਵੇ, ਹੋ ਸਕਦਾ ਤੁਹਾਨੂੰ ਕਲੀਅਰ ਸੁਣਾਈ ਦੇ ਰਿਹਾ ਹੋਵੇ, ਬਰਾਏ ਕਰਮ ਬਰਾਏ ਮਿਹਰਬਾਨੀ ਜ਼ਰੂਰ ਸਾਡਾ ਸਾਥ ਦਿਓ। 4163031515 ਤੇ ਤੁਸੀਂ ਅਰਸ਼ਨ ਨੂੰ ਕਾਲ ਕਰ ਲਓ। ਮੇਰੇ ਕਬੀਰ ਨੇ ਰਿਕਾਰਡਿੰਗ ਭੇਜੀ ਆ ਛੋਟਾ, ਜਿੱਦਾਂ ਆਪਾਂ ਨੂੰ ਕੋਈ ਮਿੰਨੀ ਟੇਪ ਰਿਕਾਰਡ ਹੁੰਦਾ ਉਹਦੇ ਤੇ ਉਹ ਸੁਣ ਰਹੇ ਨੇ, ਤੇ ਅੱਜ ਤੋਂ 4 ਸਾਲ ਪਹਿਲਾਂ ਜਾਂ 3 ਸਾਲ ਦੀ ਪਹਿਲਾਂ ਦੀ ਰਿਕਾਰਡਿੰਗ ਭੇਜੀ ਹੈ। ਨਾਲ ਮੈਂ ਧੰਨਵਾਦੀ ਉਸ ਵੀਰ ਦਾ ਕਿ ਉਹਨੀ ਹਿੰਮਤ ਕੀਤੀ ਹੈ, ਤੇ ਅੱਜ ਉਹਨਾਂ ਨੂੰ ਥੋੜੀ ਜਿਹੀ ਡਿਸਟਰਬੈਂਸ ਜਿਹੜੀ ਆ ਉਹ ਆਵਾਜ਼ ਸਾਡੀ ਆ ਰਹੀ ਹੈ ਕੱਲੀ ਰੇਡੀਓ ਦੀ, ਤੇ ਥੋੜੀ ਜਿਹੀ ਕਿੜਕੜ ਆ ਰਹੀ ਹੈ। ਮੈਂ ਹੁਣ ਕਹਾਂਗਾ ਕਿ ਇਹਦੀ ਕਿਉਂਕਿ ਮੈਂ ਰੇਡੀਓ ਟੈਲੀਵਿਜ਼ਨ ਦੇ ਰਿਪੇਅਰ ਵੀ ਕਰਦਾ ਰਿਹਾ, IT ਪ੍ਰੋਫੈਸ਼ਨਲ ਹੋਣ ਕਰਕੇ, ਮੇਰੇ ਕੋਲ ਡਿਪਲੋਮਾ ਹੋਣ ਕਰਕੇ ਇਹਦੇ ਨਾ ਥੋੜੀ ਜਿਹੀ ਸਾਈਟ ਚੇਂਜ ਕਰ ਲਈ ਦੀ ਹੈ ਜੀ, ਤੇ ਜਦੋਂ ਸਾਈਟ ਚੇਂਜ ਕਰੋਗੇ ਤੇ AM ਚੈਨਲ ਕਿਸੇ ਵੇਲੇ ਜਿਹੜਾ ਆਪਾਂ ਉਹਨੂੰ ਉਹਦੀ ਡਾਇਰੈਕਸ਼ਨ ਚੇਂਜ ਕਰਨ ਦੇ ਨਾਲ ਉਹ ਦੁਬਾਰਾ ਕਲੀਅਰ ਸੁਣਾਈ ਦੇ ਜਾਂਦਾ, ਜਾਂ ਇਹਦਾ ਐਂਟੀਨਾ ਬਾਹਰ ਕੱਢੋ, ਐਂਟੀਨਾ ਬਾਹਰ ਕੱਢ ਕੇ ਤੇ ਤੁਸੀਂ ਥੋੜੀ ਜਿਹੀ ਤਾਰ ਲਮਕ ਬਾਹਰ ਨੂੰ ਕਰ ਦੋ, ਵੇਖਿਓ ਕਿਤੇ ਗੜਗੜ ਪੈਣੀ ਸ਼ੁਰੂ ਹੋ ਜਾਣੀ ਹੈ। ਕਿਸੇ ਵੇਲੇ ਸਾਡੇ ਛੋਟੇ ਸਾਡੇ ਕੋਲ ਟਰਾਂਜਿਸਟਰ ਨੇ, ਰੇਡੀਓ ਨੇ, ਉਹਨਾਂ ਤੇ ਹੋ ਸਕਦਾ ਕੋਈ ਮੁਸ਼ਕਲ ਆਵੇ, ਤੇ ਜਾਂ ਤੁਸੀਂ ਉਹਦੀ ਸਾਈਟ ਚੇਂਜ ਕਰਕੇ ਵੇਖ ਸਕਦੇ ਹੋ। ਬਾਕੀ ਅਗੇਨ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਖੁਸ਼ ਕਰ ਸਕੀਏ, ਪਰ ਜਿਹੜੀ ਸਾਡੀ ਰੇਂਜ ਸਾਨੂੰ ਅਪਰੂਵ ਮਿਲੀ ਹੈ ਉਹਦੇ ਤੋਂ ਬਾਹਰ ਅਸੀਂ ਨਹੀਂ ਜਾ ਸਕਾਂਗੇ। ਸੋ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ। IPTV ਬਾਕਸ ਤੇ ਤੁਸੀਂ ਸਾਨੂੰ ਸੁਣ ਸਕਦੇ ਹੋ, ਐਪ ਡਾਊਨਲੋਡ ਕਰ ਸਕਦੇ ਹੋ ਤੁਹਾਡੀ ਸਹੂਲਤ ਵਾਸਤੇ, ਜੇ ਤੁਸੀਂ ਲਵ ਕਰਦੇ ਹੋ 647-910-1320 ਤੇ ਡਾਇਲ ਕਰਕੇ ਸੁਣ ਸਕਦੇ ਹੋ 647-910-1320 ਇੰਜੀਨੀਅਰ ਤੇ ਬੜਾ ਈਜੀ ਕਰਤਾ ਸੀਗਾ 647-910-1320 ਜਾਂ 641-741-1919 ਤੇ ਤੁਸੀਂ ਅਮਰੀਕਾ ਸੁਣ ਸਕਦੇ ਹੋ ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਸਕਦੇ ਹੋ ਐਪ ਦੇ ਰਾਹੀਂ ਸੁਣ ਸਕਦੇ ਹੋ ਸੀਐਮਆਰ 1320 ਦੇ ਐਪ ਦੇ ਰਾਹੀਂ ਸੁਣ ਸਕਦੇ ਹੋ ਰੰਗਲਾ ਪੰਜਾਬ ਦੇ ਐਪ ਦੇ ਰਾਹੀਂ ਜਿਹੜੇ ਟੈਸਲਾ ਦੇ ਵਿਚ ਗੱਡੀਆਂ ਚਲਾਉਂਦੇ ਨੇ ਉਹ ਸੁਣ ਵੀ ਸਕਦੇ ਨੇ ਦੇਖ ਵੀ ਸਕਦੇ ਨੇ ਤੇ ਗੱਲਬਾਤ ਵੀ ਨਾਲ ਆਪਣੇ ਟੈਲੀਫੋਨ ਵੀ ਅਟੈਂਡ ਕਰ ਸਕਦੇ ਸਾਰੀਆਂ ਸਹੂਲਤਾਂ ਦੇ ਨਾਲ ਲੱਗੇ ਹੋਏ ਨੇ ਅਰਸ਼ ਔਰ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਕਰਨੇ ਨੇ ਉਨ੍ਹਾਂ ਦੀ ਇੱਕ ਲਿਸਟ ਹੈ ਅਰਸ਼ ਮੈਨੂੰ ਦੱਸ ਰਹੇ ਸਨ ਕਿ ਵੀਰ ਇਸ ਵਕਤ ਤੇ ਚਾਹਵਾਨ ਨੇ ਪਰ ਅੱਗੇ ਦੋ ਚਾਰ ਦਿਨ ਇੰਤਜ਼ਾਰ ਕਰੋ ਜਦੋਂ ਸਾਡਾ ਉਨ੍ਹਾਂ ਨਾਲ ਕੰਟਰੈਕਟ ਹੋ ਗਿਆ ਅਸੀਂ ਤੁਹਾਨੂੰ ਆਪ ਹੀ ਬਲਕਿ ਉਨ੍ਹਾਂ ਨੇ ਆਪ ਹੀ ਦੱਸ ਦੇਣਾ ਕਿ ਅਸੀਂ ਇਸ ਨੰਬਰ ਤੇ ਆ ਰਹੇ ਹਾਂ ਜੀ ਨੇ ਇੰਨੇ ਤੋਂ ਇੰਨੇ ਤੱਕ ਆ ਰਹੇ ਹਾਂ ਮੋਸਟ ਵੈਲਕਮ ਸਾਰਿਆਂ ਦਾ ਔਰ ਰੂਲ ਐਂਡ ਰੈਗੂਲੇਸ਼ਨ ਉਹੀ ਹੋਣਗੇ ਜੋ ਅੰਡਰ CRTC ਪਹਿਲਾਂ ਸੀ ਜਮਾਰ 1320 ਮੀਟਰ ਬੈਂਡ ਦੀ ਜਿਹੜੀ ਮੈਨੇਜਮੈਂਟ ਹੈ ਉਸੇ ਹੀ ਤਰ੍ਹਾਂ ਹੋਣਗੇ ਸੋ ਸਾਰਿਆਂ ਦਾ ਸਵਾਗਤ ਹੈ ਅਰਸ਼ ਨੂੰ ਕਾਲ ਕਰ ਲਓ 416-303-1515 ਕਾਲ ਲਵਾਂਗੇ ਫਿਰ ਅਗਲੇ ਦੋ ਤਿੰਨ ਸਵਾਲ ਨੇ ਬੜੇ ਅਹਿਮ ਉਨ੍ਹਾਂ ਦੇ ਚੱਲਾਂਗੇ ਵੈਲਕਮ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
2: ਮਾਲਟਨ ਚ ਬਹੁਤ ਵਧੀਆ ਸੁਣਦਾ ਸੀ ਅੱਧਾ ਕੁ ਘੰਟਾ ਹੋ ਗਿਆ ਥੋੜਾ ਜਿਹਾ ਕਿਰ ਕਿਰ ਕਰਨ ਲੱਗ ਗਿਆ
22: ਕੋਈ ਨੀ ਕਰਦੇ ਜੀ ਠੀਕ ਮਾਲਟਨ ਕਿਹੜੇ ਏਰੀਆ ਚ
2: ਮਾਲਟਨ ਇੱਧਰ ਹਾਈਵੇ 427 ਤੇ
22: ਓਕੇ 427 ਤੇ ਥੈਂਕ ਯੂ ਜੀ ਕਰਦੇ ਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ 905-813-1320 ਜਿਵੇਂ ਅਸੀਂ ਦੱਸਿਆ ਕਿ ਵੇਖੋ ਸਾਡੇ ਸਤਿਕਾਰਯੋਗ ਸਰੋਤਿਆਂ ਨੇ ਸਾਨੂੰ ਦੱਸਿਆ ਸੀ ਨਾਲ ਦੀ ਨਾਲ ਹੀ ਲੋਕੇਸ਼ਨ ਨੋਟ ਕਰ ਰਹੀ ਹੈ ਸਾਡੇ ਟੈਕਨੀਸ਼ੀਅਨ ਨੂੰ ਦੱਸਾਂਗੇ ਕਿ ਇੱਥੇ ਸਾਨੂੰ ਸਮੱਸਿਆ ਆ ਰਹੀ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਮਾਲਟਨ ਮਿਸੀਸਾਗਾ ਦੇ ਵਿਚ ਹੈ ਤੇ ਇਹ ਵੀ ਦੱਸ ਦਈਏ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ CJMR 1320 ਮਿਸੀਸਾਗਾ ਦਾ ਸਭ ਤੋਂ ਪਹਿਲਾ ਚੈਨਲ ਆ
1: ਕਿਉਂ ਜੀ ਬਿਲਕੁਲ
22: ਜੇ ਤੁਸੀਂ ਹਿਸਟਰੀ ਮਾਰਨੀ ਪੜ੍ਹਨੀ ਹੋਵੇ ਤਾਂ ਜਾ ਕੇ ਪੜ੍ਹ ਸਕਦੇ ਹੋ ਮਿਸੀਸਾਗਾ ਦੇ ਵਿਚ ਤਾਂ ਬਈ ਇਹਦੀ ਜਿਹੜੀ ਰੇਂਜ ਹੈ ਉਹ ਤਾਂ ਪੂਰੀ ਦੀ ਪੂਰੀ ਖੜਕਣੀ ਚਾਹੀਦੀ ਹੈ ਜੇ ਸਾਨੂੰ ਹੋਰ ਵੀ ਕਿਸੇ ਵੀਰ ਨੂੰ ਸਮੱਸਿਆ ਹੈ ਸੁਣ ਦੇ ਵਿਚ ਤਾਂ ਪਰੇਸ਼ਾਨੀ ਆ ਰਹੀ ਤਾਂ ਜ਼ਰੂਰ ਸਾਨੂੰ ਦੱਸਿਓ 905-813-1320 ਜਾਂ ਅਰਸ਼ 416-303-1515
1: ਜੀ ਅਕੀਦਾ ਜੀ ਬਹੁਤ ਹੀ ਦੁਖਦ ਹਾਦਸਾ ਦਿੱਲੀ ਦੇ ਸਤਿ ਨਿਕੇਤਨ ਜਿਹੜਾ ਯੂਨੀਵਰਸਿਟੀ ਦੇ ਕੋਲ ਏਰੀਆ ਉੱਥੇ ਹੋਇਆ ਜਿੱਥੇ ਕਿ 7 ਬੰਦੇ ਮਾਰੇ ਗਏ ਨੇ
22: ਬੜੀ ਤਗੜੀ
1: ਬਹੁਤ ਤਗੜੀ ਔਰ ਬਹੁਤ ਦੁਖਦ ਹਾਦਸਾ ਮੈਨੇਜਮੈਂਟ ਕਹਾਂਗੇ ਜਾਂ ਫਿਰ ਜੋ ਲੈਂਡਲੋਰਡ ਹੈਗਾ ਇਸ ਬਿਲਡਿੰਗ ਦਾ ਉਹ ਜ਼ਿੰਮੇਦਾਰ ਜਾਂ ਪ੍ਰਸ਼ਾਸਨ ਜ਼ਿੰਮੇਦਾਰ ਕੀ ਕਹਿਣਾ ਚਾਹੋਗੇ
0: ਬਹੁਤ ਗੱਲ ਤੁਹਾਡੀ ਸਹੀ ਹੈ ਬਹੁਤ ਜ਼ਿਆਦਾ ਮਾੜਾ ਹੋਇਆ ਉੱਥੇ 40 ਸਾਲ ਪੁਰਾਣੀ ਇਮਾਰਤ ਜਿਹੜੀ ਮਿਊਂਸੀਪਲ ਕਮੇਟੀ ਹੈ ਉੱਥੇ MCD ਉਸ ਦੇ ਵੱਲੋਂ ਵੀ ਇਸ ਇਮਾਰਤ ਨੂੰ ਅਨਸੇਫ ਖਤਰਨਾਕ ਐਲਾਨਿਆ ਹੋਇਆ ਸੀਗਾ ਤੇ ਜਦੋਂ ਹਾਂ ਅਨਸੇਫ ਐਲਾਨਿਆ ਹੋਇਆ ਤੇ ਖਤਰਨਾਕ ਐਲਾਨਿਆ ਹੋਇਆ ਤਾਂ ਇਸ ਦੇ ਵਿੱਚ ਕਿੱਦਾਂ ਬੱਚੇ ਰਹਿ ਰਹੇ ਸੀਗੇ ਇੱਕ ਬੱਚਾ ਤਾਂ ਇਹ ਕਹਿੰਦਾ ਵੀ ਜਿਹੜਾ ਇੱਕ ਨੇ ਤਿੰਨ ਚਾਰ ਬੱਚਿਆਂ ਦਾ ਬਿਆਨ ਆਏ ਨੇ ਕਿ ਅਸੀਂ ਅਚਾਨਕ ਹੀ ਉੱਥੋਂ ਨਿਕਲੇ ਆ ਤੇ ਪਿੱਛੋਂ ਗਿਰ ਗਈ ਆ ਜੇ ਨਾ ਅਸੀਂ ਬਾਹਰ ਆਉਂਦੇ ਤਾਂ ਅਸੀਂ ਵੀ ਉੱਥੇ ਮਰ ਜਾਣਾ ਸੀਗਾ ਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਤੇ ਭਿਆਨਕ ਦੇਖੇ ਗਏ 7 ਬੱਚੇ ਮਰੇ ਨੇ 5 ਬੜੇ ਗੰਭੀਰ ਨੇ 112 ਦੇ ਕਰੀਬ ਜਿਹੜੇ ਹੈਗੇ ਹਸਪਿਟਲਾਂ ਚ ਭਰਤੀ ਹੈਗੇ ਨੇ
22: ਬਹੁਤ ਵੱਡਾ ਹਾਦਸਾ ਹੋਇਆ ਸਕੂਲ ਚੱਲ ਰਿਹਾ ਸੀ ਇੱਥੇ ਕੋਈ
0: ਸੋਚਣਾ ਇੱਥੇ ਨਾ ਜੀ ਸਕੂਲ ਨੀ ਇਹ ਯੂਨੀਵਰਸਿਟੀ ਹੈ ਨਾ ਜੀ
22: ਜਿਹੜੀ
0: ਯੂਨੀਵਰਸਿਟੀ ਦਾ ਉੱਥੇ ਇਹਨਾਂ ਨੇ ਹੋਸਟਲ ਵਗੈਰਾ ਦੇ ਤੌਰ ਤੇ ਰਹਿੰਦੇ ਸੀਗੇ ਉਹ ਤੇ ਉਹ ਮਾਲਕ ਹੈਗਾ ਹਰੀਰਾਮ ਬਾਂਸਲ ਤੇ ਭਾਵੇਂ ਕਿ ਹਰੀਰਾਮ ਬਾਂਸਲ ਨੂੰ ਵੀ ਕਹਿ ਦਿੱਤਾ ਗਿਆ ਸੀਗਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਇਸ ਤੋਂ ਤੂੰ ਇਹਨਾਂ ਬੱਚਿਆਂ ਨੂੰ ਨਾ ਰੱਖੋ ਇੱਥੇ ਪ੍ਰੋਬਲਮ ਆ ਸਕਦੀ ਆ ਪਰ ਹਰੀਰਾਮ ਬਾਂਸਲ ਨੇ ਵੀ ਕੋਈ ਪਰਵਾਹ ਨਹੀਂ ਕੀਤੀ ਕੱਲ ਜਾ ਕੇ ਉਹ ਰਾਜਸਥਾਨ ਚ ਨੁੱਕ ਗਿਆ ਰਾਜਸਥਾਨ ਤੋਂ ਵੀ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਵੈਸੇ ਇੱਕ ਬੰਦਾ ਗੁਰੂ ਰਾਮ ਦਾ ਵੀ ਹੈਗਾ ਜਿਹੜਾ ਕਿਹਦੇ ਨਾਲ ਪਾਰਟਨਰ ਹੈਗਾ ਉਹਨੂੰ ਵੀ ਗ੍ਰਿਫ਼ਤਾਰ ਕਰਨ ਵਾਸਤੇ ਕੋਈ ਛਾਪੇਮਾਰੀ ਕੀਤੀ ਜਾ ਰਹੀ ਆ ਤੇ ਬਾਕੀ ਕੇਸ ਕੂਸ ਦਰਜ ਤਾਂ ਹੋ ਗਏ ਆ ਚਾਵਲਾ ਸਾਹਿਬ ਤੇ ਹਾਲਾਤ ਇਹੋ ਜਿਹੇ ਨੇ ਕਿ ਕੱਲ ਹਾਈ ਕੋਰਟ ਨੇ ਵੀ ਤੁਰੰਤ ਸੁਣਵਾਈ ਕੀਤੀ ਹੈ ਜੀ ਹਾਈ ਕੋਰਟ ਨੇ ਕਿਹਾ ਕਹਿੰਦੇ ਵੀ ਅਸੀਂ ਮਿਊਂਸੀਪਲ ਕਾਰਪੋਰੇਸ਼ਨ MCD ਨੂੰ ਇੱਥੇ ਖਾਸ ਕਰਕੇ ਜ਼ਿੰਮੇਵਾਰ ਠਹਿਰਾਉਂਦੇ ਹਾਂ ਬਾਕੀ ਦਿੱਲੀ ਸਰਕਾਰ ਵੀ ਜ਼ਿੰਮੇਵਾਰ ਆ ਦਿੱਲੀ ਸਰਕਾਰ ਨੂੰ ਪਤਾ ਜਦੋਂ ਵੀ ਐਡਾ ਵੱਡਾ ਇਹ ਬਿਲਡਿੰਗ ਹੈਗੀ ਹੈ ਇਮਾਰਤ ਹੈਗੀ ਆ ਤੁਹਾਨੂੰ ਪਤਾ ਕਿ ਇਹ ਅਨਸੇਫ ਹੈਗੀ ਆ ਕਿ ਦਿੱਲੀ ਸਰਕਾਰ ਨੂੰ ਫਿਰ ਤੁਰੰਤ ਇਸ ਅਨਸੇਫ ਬਿਲਡਿੰਗ ਚੋਂ ਬੱਚੇ ਜਦੋਂ ਐਲਾਨੀ ਗਈ ਆ ਉੱਥੇ ਇਨਸਾਨੀ ਜਨ ਜੀਵਨ ਤਾਂ ਰਹਿਣ ਦਾ ਮਤਲਬ ਹੀ ਨਾ ਕੋਈ ਤੁਸੀਂ ਵੈਸੇ ਸਮਾਨ ਰੱਖ ਲਓ ਤੇ ਨਾਲ ਉਹਨੇ ਕੇਂਦਰ ਸਰਕਾਰ ਨੂੰ ਵੀ ਖਿੱਚਿਆ ਵੀ ਤੁਹਾਡੀ ਉੱਥੇ ਪੁਲਿਸ ਕੀ ਕਰਦੀ ਸੀਗੀ NHRC ਨੂੰ ਵੀ ਜਿਹੜਾ ਕਿ ਹਿਊਮਨ ਰਾਈਟਸ ਕਮਿਸ਼ਨ ਨੂੰ ਤੇ ਯੂਨੀਵਰਸਿਟੀ ਨੂੰ ਇਹਨਾਂ ਨੂੰ ਕਹਿ ਤਾ ਕਿ 10 ਦਿਨਾਂ ਵਿੱਚ ਜਵਾਬ ਦਿਓ ਤੁਸੀਂ ਅਕਸਰ ਤੁਸੀਂ ਇਹ ਕੰਮ ਕਿਉਂ ਨੀ ਕੀਤਾ ਇਹਦੇ ਉੱਤੇ ਕਾਰਵਾਈ ਕਿਉਂ ਨੀ ਕੀਤੀ ਚੌਦਾਂ ਸਾਲ ਅੱਜ ਦੀਆਂ ਘਟਨਾਵਾਂ ਨੀ ਹੈਗੀਆਂ ਨੇ, ਬਹੁਤ ਪੁਰਾਣੀਆਂ ਘਟਨਾਵਾਂ ਚੱਲਦੀਆਂ ਇਹਨਾਂ ਨੇ। ਵੈਸੇ ਇੱਕ 18 ਸਾਲ ਦਾ ਬੱਚਾ ਹੈ ਅਕਸ਼ਿਤ ਸਿੰਘ ਯਾਦਵ, ਉਹ ਵੀ ਉੱਥੇ ਮਰ ਚੁੱਕਿਆ। ਉਹਨੂੰ ਮਾਪਿਆਂ ਨੇ ਕਿਹਾ ਵੀ ਸਾਡਾ ਤਾਂ ਚਲਾ ਗਿਆ, ਚਲੋ ਕਿਸੇ ਦੀਆਂ ਅੱਖਾਂ ਵੱਜ ਜਾਣ, ਤੇ ਉਹਨਾਂ ਨੇ ਆਪਣੇ ਬੱਚੇ ਦੀਆਂ ਅੱਖਾਂ ਤੇ ਕੁਝ ਹੋਰ ਅੰਗ ਦਾਨ ਕੀਤੇ ਆ, ਤੇ ਵੀ ਕਿਸੇ ਨਾ ਕਿਸੇ ਦੇ ਚਲੋ ਹੋਰ ਦਾ ਬੱਚਾ ਬਚ ਜਾਵੇ, ਕੋਈ ਬੱਚਾ ਕਿਸੇ ਦੇ ਅੱਖਾਂ ਮਿਲ ਜਾਣ, ਕਿਸੇ ਨੂੰ ਕਿਸੇ ਦਾ ਕੋਈ ਹਾਰਟ ਚ ਪ੍ਰੋਬਲਮ ਆ, ਕੋਈ ਹਾਰਟ ਮਿਲ ਜਾਵੇ ਕਿਸੇ ਨੂੰ, ਬਲਕਿ ਉਹ ਅੰਗ ਦਾਨ ਕੀਤੇ ਆ ਉਹਦੇ। ਤੇ ਇਹ ਘਟਨਾਵਾਂ ਜਿਵੇਂ ਕਿ ਹੋਏ 3 ਸਾਲਾਂ ਦੇ ਵਿੱਚ, ਚਾਵੜਾ ਸਾਹਿਬ ਦਿੱਲੀ ਦੇ ਵਿੱਚ 1133 ਘਟਨਾਵਾਂ ਵਾਪਰ ਚੁੱਕੀਆਂ ਨੇ, ਇਮਾਰਤਾਂ ਗਿਰਨ ਦੀਆਂ 1133 ਘਟਨਾਵਾਂ।
22: ਗੱਲ ਇਹ ਆ ਕਿ ਜੇ ਅਨਸੇਫ ਸੀ, ਚਲੋ ਜਿਹੜੀ ਹੁਣ ਸਰਕਾਰ ਬਣੀ ਹੈ ਬੀਜੇਪੀ ਦੀ, ਹੁਣ ਤਾਂ ਕੁਝ ਕੁ ਮਹੀਨੇ ਹੋਏ ਨੇ, ਭਾਵੇਂ ਕਿ ਬਿਲਕੁਲ ਸਹੀ ਹੈ ਕਿ ਸਰਕਾਰ ਟ੍ਰਿਪਲ ਇੰਜਨ ਸਰਕਾਰ ਹੈ ਰਾਹੁਲ ਕਹਿ ਰਿਹਾ, ਤੇ ਜੇ ਸਰਕਾਰ ਪਹਿਲੀ ਵੀ ਹੈ ਉਹ ਵੀ ਮੇਰੇ ਖਿਆਲ ਦੇ ਕਿਤੇ ਨਾ ਕਿਤੇ ਤੇ ਉਂਗਲ ਤਾਂ ਉਧਰ ਵੀ ਉੱਠਦੀ ਕਿ ਉਹਨਾਂ ਨੇ ਉਸ ਵਕਤ ਜੇ ਅਨਸੇਫ ਸੀ ਉਦੋਂ ਕਿਉਂ ਨੀ ਖਾਲੀ ਕਰਵਾਇਆ।
0: ਐਮਸੀਡੀ ਬੀਜੇਪੀ ਦੀ ਸਵਾਲ ਨਾ, ਐਮਸੀਡੀ ਬੀਜੇਪੀ ਦੀ ਸੀਗੀ, ਐਮਸੀਡੀ ਨੂੰ ਮੈਂ ਲਿਖਣਾ ਹੁੰਦਾ ਕਹਿਣਾ ਹੁੰਦਾ, ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਜੇਕਰ ਮਿਲ ਗਈ ਸੀ ਐਮਸੀਡੀ ਵੱਲੋਂ ਆਪਣਾ ਸੰਕੇਤ, ਤਾਂ ਕਿਉਂਕਿ ਪੁਲਿਸ ਵੀ ਦਿੱਲੀ ਬੀਜੇਪੀ ਦੀ ਸੀਗੀ, ਕੇਂਦਰ ਸਰਕਾਰ ਦੇ ਅਧੀਨ ਆ ਦਿੱਲੀ ਚ, ਤੇ ਐਮਸੀਡੀ ਵੀ ਦਿੱਲੀ ਸਰਕਾਰ ਦੇ ਉਹਦੇ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਸੀਗੀ, ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀਗੀ ਉੱਥੇ, ਉਹਦੇ ਕੋਲ ਨਾ ਤਾਂ ਪੁਲਿਸ ਸੀਗੀ ਨਾ ਉਹਦੇ ਕੋਲ ਐਮਸੀਡੀ ਸੀਗੀ, ਤੇ ਇਸ ਕਰਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜ਼ਿੰਮੇਵਾਰ ਆ ਜੇਕਰ ਉਸ ਨੂੰ ਇਸ ਦਾ ਨੋਟਿਸ ਦੇ ਦਿੱਤਾ ਗਿਆ ਹੋਵੇ ਐਮਸੀਡੀ ਵੱਲੋਂ, ਤੇ ਤਾਂ ਫਿਰ ਉਹਨੇ ਪੁਲਿਸ ਨੂੰ ਲਿਖਣਾ ਸੀਗਾ, ਦਿੱਲੀ ਸਰਕਾਰ ਨੇ ਆਮ ਆਦਮੀ ਪਾਰਟੀ ਪੁਲਿਸ ਨੂੰ ਲਿਖਣਾ ਸੀਗਾ, ਤੇ ਪੁਲਿਸ ਨੇ ਫਿਰ ਉਹਤੇ ਕਾਰਵਾਈ ਕਰਨੀ ਸੀਗੀ। ਜੇਕਰ ਐਮਸੀਡੀ ਨੂੰ ਪਤਾ ਇਹਦਾ ਅਨਸੇਫ ਐਲਾਨੀ ਗਈ ਆ, ਤੇ ਐਮਸੀਡੀ ਦਾ ਫਰਜ਼ ਬਣਦਾ ਸੀ ਦਿੱਲੀ ਪੁਲਿਸ ਨੂੰ ਲਿਖਣਾ ਕਿ ਉਹ ਇਸ ਨੂੰ ਕਢਾਵੇ। ਇਹ ਘਟਨਾ ਕਰਨ ਵਾਪਰੇ ਜੇ ਨਹੀਂ ਵਾਪਰੇ, ਇਹ ਤਾਂ ਫਿਰ ਅੱਗੇ ਜਾਂਚ ਚ ਗੱਲ ਆਉਣੀ ਹੈ, ਪਤਾ ਲੱਗਣਾ ਜੇ। ਤੇ ਹਾਂ, ਰਾਹੁਲ ਗਾਂਧੀ ਨੇ ਕਿਹਾ, ਕਹਿੰਦੇ ਵੀ ਕਮਾਲ ਦੀ ਗੱਲ ਹੈ, ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਕਿਸੇ ਨਾ ਕਿਸੇ ਸਰਕਾਰੀ ਅਫਸਰ ਨੂੰ ਜ਼ਿੰਮੇਵਾਰ ਠਹਿਰਾ ਕੇ ਘਟਨਾ ਨੂੰ ਆਏ ਗਏ ਕਰਤਾ ਜਾਂਦਾ, ਕੋਈ ਵੀ ਬੰਦਾ ਜਵਾਬਦੇਹੀ ਤੇ ਨਹੀਂ ਆਉਂਦਾ, ਨਾ ਕੋਈ ਸਰਕਾਰ ਨਾ ਕੋਈ ਹੋਰ, ਕਿਹਦੀ ਜਵਾਬਦੇਹੀ ਹੈ ਇੱਥੇ? ਸਿਰਫ ਕੁਝ ਕੁ ਬੰਦਿਆਂ ਨੂੰ ਤੁਸੀਂ ਕਰੋ ਕਿ ਆਪਣਾ ਉਹ ਉਹਨਾਂ ਨੂੰ ਤੁਸੀਂ ਕਰਕੇ ਕੋਈ ਸਸਪੈਂਡ ਕਰਤਾ, ਕੋਈ ਕਿਸੇ ਕੇਸ ਦਰਜ ਕਰਤਾ, ਮਾਮਲਾ ਰਫਾ ਦਫਾ ਹੋਤਾ ਜਾਂਦਾ ਜੀ।
22: ਜੀ ਜੀ, ਗੱਲ ਇਹ ਆ ਕੀਦਾ ਸਾਹਿਬ ਕਿ ਸਰਕਾਰ ਕੋਈ ਵੀ ਹੋਵੇ, ਚਾਹੇ ਅੱਜ ਕਾਂਗਰਸ ਸੱਤਾ ਦੇ ਵਿਚ ਨਹੀਂ ਹੈ, ਅਪੋਜੀਸ਼ਨ ਰੋਲ ਅਦਾ ਕਰ ਰਹੀ ਹੈ, ਬਿਆਨ ਦਾਗ ਰਹੇ ਨੇ, ਇਨ੍ਹਾਂ ਦੇ ਰਾਜ ਦੇ ਵਿਚ ਵੀ ਤਾਂ ਘਟਨਾਵਾਂ ਬੜੀਆਂ ਵਾਪਰੀਆਂ। ਹੁਣ ਹੋਣਾ ਕੀ ਆ, ਹੋਣਾ ਇਹ ਆ ਕਿ ਕੁਝ ਦਿਨਾਂ ਬਾਅਦ ਇਨ੍ਹਾਂ ਨੂੰ ਜ਼ਮਾਨਤ ਮਿਲ ਜਾਣੀ ਆ, ਜਿਹੜੇ ਇਹਦੇ ਮਾਲਕ ਨੇ ਦੋਨੋਂ, ਜਾਣ ਵਾਲਿਆਂ ਦੇ ਬੱਚੇ ਜਿਨ੍ਹਾਂ ਦੇ ਚੱਲ ਗਏ ਜਾਂ ਪਰਿਵਾਰ ਦੇ ਮੈਂਬਰ ਚੱਲ ਗਏ, ਉਹ ਮੁੜ ਕੇ ਵਾਪਸ ਨਹੀਂ ਆਉਣੇ। ਕਈ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ, ਭਗਦੜ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਮੁੜ ਕੇ ਗ੍ਰਿਫਤਾਰੀਆਂ ਹੁੰਦੀਆਂ ਨੇ, ਥੋੜੇ ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤਾਂ ਹੋ ਜਾਂਦੀਆਂ ਨੇ। ਅਸਲ ਕਾਰਨ ਪਤਾ ਕੀ ਹੈ, ਜਿੱਥੇ ਵੱਡੀ ਪ੍ਰੋਬਲਮ ਆ, ਪ੍ਰੋਬਲਮ ਇਹ ਆ ਕਿ ਉੱਥੇ ਨਾ ਜਿਹੜੇ ਮਹਿਕਮੇ ਨੇ, ਮਹਿਕਮਾ ਕੋਈ ਵੀ ਆਜ਼ਾਦ ਨਹੀਂ ਉੱਥੇ, ਮਹਿਕਮਾ ਰਾਜਨੀਤੀ ਦੇ ਅੰਡਰ ਜਿਹੜਾ ਨਾ ਉਹਦੇ ਇਸ਼ਾਰਿਆਂ ਤੇ ਚੱਲ ਰਿਹਾ। ਜੇ ਮਹਿਕਮਾ ਕੋਈ ਵੀ ਮਹਿਕਮਾ ਆਜ਼ਾਦ ਹੋਵੇ ਉੱਥੇ, ਤਾਂ ਮੇਰੇ ਖਿਆਲ ਦੇ ਵਿਚ ਉਹ ਰਾਈਟ ਵੇ ਐਕਸ਼ਨ ਲੈਣ, ਰਾਈਟ ਵੇ ਐਕਸ਼ਨ ਦੇ ਨਾਲ ਜਿਹੜਾ ਹੈ ਇਹ ਘਟਨਾਵਾਂ ਜਿਹੜੀਆਂ ਨੇ ਕੁਝ ਹੱਦ ਤੱਕ ਰੁਕ ਸਕਦੀਆਂ ਨੇ। ਖੈਰ ਨਹੀਂ ਵੇ, ਮੇਰੇ ਨਾਲ ਕਾਲਰ ਵੀ ਨੇ 9058131320 9058131320। ਮੈਂ 40 ਸਾਲ ਪੁਰਾਣੀ ਬਿਲਡਿੰਗ ਆ, ਕੋਈ ਬਹੁਤੀ ਬਹੁਤੀ ਵੀ ਪੁਰਾਣੀ ਨੀ ਗੀ। ਖੈਰ ਨਹੀਂ ਵੇ, ਇੱਥੇ ਤਾਂ
0: ਅਸਲ ਚ ਨਾ 40 ਸਾਲ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੇ, 100 ਸਾਲ ਦੀਆਂ ਬਿਲਡਿੰਗਾਂ ਹੈਗੀਆਂ ਨੇ, ਪਰ ਅਸਲ ਚ ਗੱਲ ਇਹ ਆ ਨਾ ਕਿ ਬਿਲਡਿੰਗ ਬਣਾਉਣ ਦਾ ਕੀ ਤਰੀਕਾ ਅਪਣਾਇਆ ਗਿਆ 40 ਸਾਲ ਪਹਿਲਾਂ?
22: ਖੈਰ, ਕਾਲਰ ਨੇ, ਵੈਲਕਮ ਜੀ, ਹੈਲੋ, 0059। ਜੇ ਵੀਰ ਜੀ ਤੁਸੀਂ ਸੁਣਨਾ ਹੈ ਤਾਂ ਮੈਂ ਸੁਣਨ ਵਾਸਤੇ ਨੰਬਰ ਦੇ ਰਿਹਾ ਤੁਹਾਨੂੰ, 6479101320 ਤੁਸੀਂ ਸਾਨੂੰ ਖੁਸ਼ੀ ਹੈ, ਸਾਨੂੰ ਪਤਾ ਹੈ ਤੁਸੀਂ ਸੁਣਨ ਵਾਸਤੇ ਵੀ ਡਾਇਲ ਕਰ ਲੈਂਦੇ ਹੋ। ਸੁਣਨ ਵਾਸਤੇ ਨੰਬਰ ਲੋਕਲ ਹੈ 6479101320। ਹੁਣ ਤਾਂ ਸਾਨੂੰ ਇਹ ਬੜੀ ਘੱਟ ਮੁਸ਼ਕਲ ਆਉਂਦੀ ਹੈ, ਬਹੁਤ ਸਾਲ ਪਹਿਲਾਂ ਤਾਂ ਸਾਨੂੰ ਬਹੁਤ ਸਾਰੀ ਸਮੱਸਿਆ ਆਉਂਦੀ ਹੁੰਦੀ ਸੀਗੀ। ਬਾਈਆਂ ਨੇ ਕਹਿਣਾ ਯਾਰ ਕੱਟੀ ਨਾ ਸੁਣਨਾ, ਫਿਰ ਉਧਰੋਂ ਸਾਡੇ ਬਿਜ਼ਨਸਮੈਨਾਂ ਨੇ ਕਾਲਾਂ ਕਰਨੀਆਂ ਕਿ ਸਾਡੀ ਕਾਲ ਨਹੀਂ ਲੱਗਦੀ। ਪਰ ਅੱਜ ਕੱਲ੍ਹ ਤਾਂ ਨਵੀਂ ਤਕਨੀਕ ਹੈ, ਨਵੀਆਂ ਗੱਡੀਆਂ, ਨਵੇਂ ਪਟੋਲੇ, 647-910-1320 ਸਪੈਸ਼ਲ ਤੁਹਾਡੇ ਵਾਸਤੇ ਨੰਬਰ ਲਿਆ, ਤੁਸੀਂ ਇੱਥੇ ਡਾਇਲ ਕਰਕੇ ਸੁਣ ਲਓ, 641-741-1919 ਯੂਟਿਊਬ ਫੇਸਬੁੱਕ ਆਈ ਪੀ ਟੀਵੀ ਬਾਕਸ ਸਾਰੇ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਸਕਦੇ ਹੋ, ਐਪ ਡਾਊਨਲੋਡ ਕਰ ਸਕਦੇ ਹੋ, ਧੰਨਵਾਦੀਆਂ 9058131320। ਅੱਛਾ, ਅਕਸਰ ਖ਼ਬਰਾਂ ਆਪਾਂ ਪੜ੍ਹਦੇ ਹਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਫਲਾਣੇ ਥਾਂ ਤੇ ਇੰਨੇ ਮਰ ਗਏ, ਫਲਾਣੇ ਥਾਂ ਤੇ ਇੰਨੇ ਮਰ ਗਏ, ਫਲਾਣੇ ਥਾਂ ਤੇ ਇੰਨੇ ਮਰ ਗਏ। ਉਹ ਪੰਚਾਂ ਦਾ ਕਿਆ ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਹੁਣ ਕੁਝ ਗ੍ਰਿਫਤਾਰੀਆਂ ਫੇਰ ਹੋਣਗੀਆਂ, ਇਨ੍ਹਾਂ ਨੂੰ ਜ਼ਮਾਨਤਾਂ ਮਿਲ ਜਾਣਗੀਆਂ। ਮੱਧ ਪ੍ਰਦੇਸ਼ MP ਦੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 22 ਬੰਦੇ ਮਾਰੇ ਗਏ ਨੇ, 112 ਹਾਸਪਿਟਲ ਦੇ ਵਿਚ ਹਾਲਾਤ ਉਨ੍ਹਾਂ ਦੇ ਮਾੜੇ ਨੇ। ਹੁਣ 30 ਦੇ ਖਿਲਾਫ਼ ਕੇਸ ਦਰਜ ਹੋ ਗਏ ਨੇ, ਕੀ ਕਹਿਣਾ ਚਾਹੋਗੇ?
0: ਉਹ ਠੇਕੇਦਾਰ ਵੀ ਨਾਲ ਫੜ ਲਿਆ ਨਾ ਜੀ, ਠੇਕੇਦਾਰਾਂ ਦੇ ਖਿਲਾਫ਼ ਵੀ ਕੇਸ ਦਰਜ ਕਰਤੇ ਆ, ਤੇ ਜਿਹੜੇ ਬੰਦੇ ਅੱਗੇ ਸ਼ਰਾਬ ਵੇਚਦੇ ਆ ਉਹਨਾਂ ਦੇ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ। 30 ਦੇ ਖਿਲਾਫ਼ ਕੱਲ ਹੋਏ ਸੀ ਦਰਜ ਕੇਸ, ਤੇ ਅੱਜ ਕੇਸ ਕਹਿੰਦੇ ਵੀ ਹੋਰ ਦਰਜ ਹੋਣ ਦੀ ਸੰਭਾਵਨਾ ਹੈਗੀ ਆ, ਕੁਛ ਬੰਦੇ ਹੋਰ ਫੜੇ ਜਾ ਰਹੇ ਆ। ਸਾਗਰ ਇਲਾਕਾ ਹੈਗਾ ਜੀ ਮੱਧ ਪ੍ਰਦੇਸ਼ ਦਾ, ਉੱਥੇ ਸ਼ਰਾਬ ਬੰਦਿਆਂ ਨੇ ਪੀਤੀ ਤੇ ਸ਼ਰਾਬ ਪੀਣ ਤੋਂ ਕੁਛ ਟਾਈਮ ਬਾਅਦ ਹੀ ਬੰਦੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਕੁਛ ਟਾਈਮ ਬਾਅਦ ਹੀ ਬੰਦੇ ਮਰਨ ਲੱਗ ਪਏ। 22 ਮਰ ਗਏ ਵਿਚਾਰੇ, ਜਿਹਨਾਂ ਵਿੱਚ ਕਿ ਬਾਪ ਪੁੱਤ ਵੀ ਹੈਗੇ ਆ, ਬਾਪ ਨੇ ਵੀ ਤੇ ਪੁੱਤ ਨੇ ਵੀ ਸ਼ਰਾਬ ਪੀ ਲਈ, ਦੋਵੇਂ ਮਰ ਗਏ, ਤੇ ਜਿਹਨਾਂ ਵਿੱਚ ਕਿ ਭਾਈ ਵੀ ਹੈਗੇ ਆ, ਸਾਡੇ ਭਾਈ ਸੋਰੀ ਉਹ ਵੀ ਮਰ ਗਏ। ਹਾਲਾਤ ਬਹੁਤ ਮਾੜੇ, 122 ਬੰਦਿਆਂ ਨੂੰ ਹਸਪਤਾਲ ਚ ਭਰਤੀ ਕੀਤਾ ਗਿਆ, ਉਹਨਾਂ ਵਿੱਚ ਵੀ ਕਾਫੀ ਸੀਰੀਅਸ ਹੈਗੇ ਆ। ਪਿਛਲੇ ਦਿਨ ਨਾ ਬਿਹਾਰ ਦੇ ਵਿੱਚ ਵੀ ਚਾਵਲਾ ਸਾਹਿਬ ਕੁਛ ਸ਼ਰਾਬ ਪੀਤੀ ਸੀਗੀ ਕੁਝ ਬੰਦਿਆਂ ਨੇ, ਜਿਹਨਾਂ ਦੇ ਚਾਰ ਬੰਦੇ 30 ਸੈਕਿੰਡ ਚ ਮਰ ਗਏ, ਸ਼ਰਾਬ ਪੀਤੀ 30 ਸੈਕਿੰਡ ਚ ਚਾਰ ਬੰਦੇ ਮਰ ਗਏ ਸੀਗੇ ਸ਼ਰਾਬ ਪੀਣ ਸਾਰੀ। ਉਹ ਸ਼ਰਾਬ ਬੰਗਾਲ ਪੱਛਮੀ ਬੰਗਾਲ ਦੇ ਇਲਾਕੇ ਤੋਂ ਆਈ ਸੀ, ਤੇ ਜਦੋਂ ਉਹਨਾਂ ਦਾ ਪੋਸਟਮਾਰਟਮ ਕਰਨ ਲੱਗੇ ਨਾ ਚਾਵਲਾ ਸਾਹਿਬ, ਸ਼ਰਾਬ ਪੀ ਕੇ ਮਰੇ ਬੰਦਿਆਂ ਦਾ ਪੋਸਟਮਾਰਟਮ ਕਰਨ ਲੱਗੇ, ਡਾਕਟਰ ਪੋਸਟਮਾਰਟਮ ਨਹੀਂ ਕਰ ਸਕੇ। ਜਦੋਂ ਪੇਟ ਪਾੜਦੇ ਆ ਨਾ ਜੀ ਪੋਸਟਮਾਰਟਮ ਕਰਨ ਵੇਲੇ, ਤੇ ਜਦੋਂ ਪੇਟ ਪਾੜਿਆ ਉਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਜ਼ਹਿਰੀਲੀ ਜਿਹੜੀ ਕਿ ਗੰਧ ਆ ਰਹੀ ਸੀਗੀ, ਤੇ ਉਹ ਡਾਕਟਰਾਂ ਨੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਕਿ ਇਹ ਇੰਜਲ ਆ ਜਿਵੇਂ ਸਾਇਨਾਇਡ ਵਰਗੀ ਚੀਜ਼ ਆ ਕੋਈ, ਇਹਦੇ ਵਿੱਚ ਜਿਵੇਂ ਸਾਇਨਾਇਡ ਵੀ, ਜਿਵੇਂ ਸਾਇਨਾਇਡ ਮੂੰਹ ਚੋਂ ਲੱਗੀ ਤੇ ਬੰਦਾ ਮਰ ਗਿਆ, ਤੇ ਏਦਾਂ ਹੀ ਇਹ ਸ਼ਰਾਬ ਦੇ ਵਿੱਚ ਵੀ ਕੁਝ ਇਹੀ ਚੀਜ਼ ਲੜਾਈ ਹੋਈ ਆ। ਉਹਦੀ ਰਿਪੋਰਟ ਮੇਰੇ ਖਿਆਲ ਚ ਆ ਜਾਣੀ ਆ, ਉਹ ਬਿਸਲਾ ਭੇਜਿਆ ਉਹਨੇ ਵੀ ਕੀ ਚੀਜ਼ ਸੀ ਉਹਦੇ ਵਿੱਚ ਸ਼ਰਾਬ ਦੇ ਵਿੱਚ ਕਿ 30 ਸੈਕਿੰਡ ਦੇ ਵਿੱਚ ਚਾਰ ਬੰਦੇ ਮਰ ਗਏ। 30 ਸੈਕਿੰਡ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ ਚਾਵਲਾ ਸਾਹਿਬ, ਪਰ 30 ਸੈਕਿੰਡ ਵਿੱਚ ਸ਼ਰਾਬ ਪੀਤੀ ਤੇ ਬੰਦਾ ਗਿਆ ਉੜ ਗਿਆ। ਤੇ ਇਹ ਉੱਥੇ ਬਿਹਾਰ ਦੇ ਵਿੱਚ ਵਾਪਰਿਆ ਸੀਗਾ, ਤੇ ਇਹ ਮੱਧ ਪ੍ਰਦੇਸ਼ ਚ ਵਾਪਰਿਆ। ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ ਦੇ ਵਿੱਚ ਹੀ ਮੌਤਾਂ ਕਾਫੀ ਹੋ ਗਈਆਂ ਸੀਗੀਆਂ ਕੁਝ ਸਾਲ ਪਹਿਲਾਂ, ਤੇ ਸ਼ਰਾਬ ਜਿਹੜੀ ਹੈਗੀ ਆ, ਪਰ ਫਿਰ ਵੀ ਲੋਕ ਇਹ ਜਿਹੜੀ ਟੀਕਿਆਂ ਵਾਲੀ ਸ਼ਰਾਬ ਆ, ਕੈਪਸੂਲਾਂ ਵਾਲੀ ਸ਼ਰਾਬ ਆ, ਇਹ ਲੋਕ ਪੀਣ ਤੋਂ ਨਹੀਂ ਹਟਦੇ ਕਿਉਂਕਿ ਸਸਤੀ ਮਿਲ ਜਾਂਦੀ ਹੈ
22: ਜੀ। ਅੱਗੇ 9058131320905-813-1320 ਤੇ ਕੁਝ ਮਿੰਟ ਸਾਡੇ ਕੋਲ ਹੋਰ ਨੇ, ਤੁਸੀਂ ਕਾਲ ਕਰਨੀ ਚਾਹੋ ਤਾਂ ਕਰ ਸਕਦੇ ਹੋ। ਇੱਕ ਖ਼ਬਰ ਜਿਹੜੀ ਆ ਬੜੀ ਅੱਜ ਕੱਲ ਚਰਚਾ ਬਟੇ ਰਹੀ ਆ, ਜਿਸ ਤਰ੍ਹਾਂ ਪੰਜਾਬ ਦੇ CM ਭਗਵੰਤ ਮਾਨ ਸਾਹਿਬ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਮਾਣ ਪਿਆਰ ਸਤਿਕਾਰ ਦਿੱਤਾ, ਉਨ੍ਹਾਂ ਦੇ ਵਿਚ ਇਕ ਕਲਾਕਾਰ, ਕਮੇਡੀਅਨ ਅਤੇ ਮਾਸਟਰ ਦਾ ਪੁੱਤ ਹੋਣ ਦੇ ਨਾਤੇ ਉਹ ਖੁਦ ਵੀ ਕਹਿੰਦੇ ਸਨ ਕਿ ਮੈਂ ਆਮ ਕਰਦਾ, ਤੇ ਇਕ ਜਿਹੜਾ ਸਾਡਾ ਉਥੇ ਫੰਡਾਮੈਂਟਲ ਰਾਈਟ ਹੈ ਕਿ ਕਿਸੇ ਦਾ ਵਿਰੋਧ ਕਰਨਾ, ਉਹਨੇ ਨਾ ਤਾਂ ਕੋਈ ਵਿਘਨ ਪਾਇਆ ਉਥੇ, ਨਾ ਕੋਈ ਮਾੜਾ ਬੋਲਿਆ, ਨਾ ਕੋਈ ਉਹਨੇ ਇਹੋ ਜਿਹੇ ਸ਼ਬਦ ਬੋਲੇ ਨੇ, ਜਾਣਦੇ ਜਿਹਦੀ ਮੈਂ ਗੱਲ ਕਰ ਰਿਹਾ ਤੁਹਾਨੂੰ। ਹਾਂਜੀ, ਸੇਖੋ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਕਾਲਾ ਝੰਡਾ ਦਿਖਾਉਣ ਦੇ ਉੱਤੇ ਬੁੱਚੜਗਰਦੀ ਕੀਤੀ ਗਈ ਹੈ, ਜਿਵੇਂ ਕੁੱਟਿਆ ਗਿਆ, ਮਾਰਿਆ ਗਿਆ, ਜਿਵੇਂ ਉਹਦੇ ਬਿਆਨ ਨੇ ਤੁਸੀਂ ਦੇਖੇ ਹੋਣੇ, ਵੀਡੀਓ ਵੀ ਦੇਖੀਆਂ ਹੋਣੀਆਂ, ਇੱਕ ਕਾਲੇ ਝੰਡੇ ਤੋਂ ਇੰਨਾ ਡਰ, ਇੱਕ ਬੰਦੇ ਤੋਂ ਇੰਨਾ ਡਰ, ਪੁਲਿਸ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਕੁੱਟਿਆ, ਜਿਵੇਂ ਉਹ ਆਪਣੇ ਜ਼ਖਮ ਦਿਖਾਉਂਦਾ, ਜਿਵੇਂ ਉਹਦੀਆਂ ਚੀਕਾਂ ਵੱਜ ਰਹੀਆਂ ਨੇ, ਜਿਵੇਂ ਉਹਦੇ ਨਾਲ ਹਾਲਾਤ ਕੀਤੇ ਨੇ, ਸਿਰਫ ਵਿਰੋਧ ਕਰਨਾ ਇੰਨਾ ਮਹਿੰਗਾ ਪੈ ਗਿਆ ਉਸਨੂੰ। ਵੈਸੇ ਤਾਂ ਮਿਸਾਲੀ ਸਜ਼ਾ ਹੋਣੀ ਚਾਹੀਦੀ ਇਹਦੇ ਤੇ, ਇਹ ਜਿੰਨੇ ਪੁਲਿਸ ਵਾਲੇ ਨੇ ਪੱਕੇ ਤੌਰ ਦੇਣੇ ਚਾਹੀਦੇ, ਘਰ ਸਸਪੈਂਡ ਨਹੀਂ, ਇਸ ਵਿਰਕੇ ਬਹਾਲ ਹੋ ਜਾਣਗੇ ਪੱਕੇ। ਇਹਨਾਂ ਤੇ ਧਰਾਵਾਂ ਲੱਗਣੀ ਚਾਹੀਦੀਆਂ ਨੇ, ਜਿਸ ਤਰੀਕੇ ਦੇ ਨਾਲ ਉਹ ਹਾਲਾਤ ਕੀਤੇ ਗਏ ਨੇ। ਜਹੇਦਾਰ ਸਾਹਿਬ ਖੁੱਲ੍ਹ ਕੇ ਆਏ ਨੇ ਸਾਹਮਣੇ, ਵੱਖ ਵੱਖ ਲੀਡਰ ਸਾਹਮਣੇ ਆਏ ਨੇ, ਕੋਈ ਰਿਹਾ ਨਹੀਂ ਮੇਰੇ ਖਿਆਲ ਦੇ ਵਿੱਚ ਜਿਹੜਾ ਉਹਨੂੰ ਨਹੀਂ ਮਿਲਣ ਗਿਆ, ਕੀ ਕਹਿਣਾ ਚਾਹੋਗੇ?
0: ਸਾਰੇ ਹਾਂ ਚਾਵਲਾ ਸਾਹਿਬ, ਕੱਲ ਤਾਂ ਵੈਸੇ ਉਹਨਾਂ ਨੂੰ ਉੱਥੇ ਨਾਕੇ ਲਾ ਦਿੱਤੇ ਸੀ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਵਿੱਚ, ਜੇ ਕੋਈ ਜਾਂਦਾ ਸੀ ਮਿਲਣ ਵਾਸਤੇ ਤਾਂ ਉਹਨੂੰ ਮਿਲਣ ਤੋਂ ਮਨਾ ਕਰਤਾ। ਕੱਲ ਤਾਂ ਪੁਲਿਸ ਨੇ ਉੱਥੇ ਖੜ ਗਏ ਮੂਹਰੇ, ਤੇ ਉਹ ਡਾਕਟਰ ਧਰਮਵੀਰ ਗਾਂਧੀ ਜਾਣ ਲਈ ਤਿਆਰ ਖੜੇ ਸੀ, ਉੱਥੇ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ। ਤੇ ਹੋਰ ਕਈ ਲੀਡਰ ਜਾਣ ਵਾਸਤੇ ਉੱਥੇ ਮਿਲਣਾ ਚਾਹੁੰਦੇ ਸੀਗੇ ਮੋਹਨਜੀਤ ਨੂੰ ਤੇ ਉਹ ਨਹੀਂ ਜਾਣ ਦਿੱਤਾ ਗਿਆ। ਤੇ ਹਾਲਾਤ ਤੁਹਾਡੀ ਗੱਲ ਸਹੀ ਆ ਕਿ ਵਿਰੋਧ ਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਵਿਰੋਧ ਕੀਤਾ, ਅਸੀਂ ਧਰਨਿਆਂ ਮੁਜ਼ਾਹਰਿਆਂ ਵਿੱਚ ਨਿਕਲੀ ਹੋਈ ਪਾਰਟੀ ਆ। ਵੀ ਯਾਰ ਤੁਸੀਂ ਧਰਨੇ ਮੁਜ਼ਾਹਰਿਆਂ ਵਿੱਚ ਨਿਕਲੀ ਹੋਈ ਪਾਰਟੀ ਹੈਗੀ ਆ, ਤੁਸੀਂ ਏਦਾਂ ਮਾਰੋਗੇ ਜੇ ਕੋਈ ਤੁਹਾਡਾ ਵਿਰੋਧ ਕਰਦਾ, ਕਾਲਾ ਝੰਡਾ ਲੈ ਕੇ ਆ ਰਿਹਾ ਤੇ ਫਿਰ ਕੀ ਉਹਦੇ ਵਿੱਚ ਹੋ ਗਿਆ ਕਿ ਫਿਰ ਪ੍ਰੋਬਲਮ ਕੀ ਆ ਗਈ ਹੈ? ਸਾਡੇ ਤਾਂ ਆਪਣਾ ਇਹੋ ਜਿਹਾ ਕਲਚਰ ਵੀ ਰਿਹਾ, ਅਸੀਂ ਸਾਹਮਣੇ ਬੰਦੇ ਖੜ ਖੜ ਕੇ ਇੱਕ ਦੂਜੇ ਨੂੰ ਬੜਾ, ਹੁਣ ਆਪਣਾ ਅੱਜ ਦਾ ਕੀ ਚੱਲ ਰਿਹਾ ਕਿਸਾਨਾਂ ਦਾ, ਕਿਸਾਨ ਸ਼ਰੇਆਮ ਹੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਹਦੇ ਮੂੰਹ ਤੇ ਕਾਲਸ
22: ਫੇਰ
0: ਰਹੇ ਨੇ, ਕਿਸਾਨ ਸ਼ਰੇਆਮ ਹੀ ਨਰਿੰਦਰ ਮੋਦੀ ਦੇ ਮੂੰਹ ਤੇ ਛਿੱਤਰ ਮਾਰ ਰਹੇ ਨੇ। ਤੇ ਰਾਹ ਬਹੁਤ ਜ਼ਿਆਦਾ ਵੀ ਤੁਸੀਂ ਇੱਕ ਬੰਦਾ ਵਿਰੋਧ ਤਾਂ ਕਰਨ ਵਾਸਤੇ ਆਉਂਦਾ ਯਾਰ, ਤੁਹਾਡੇ ਚ ਇੰਨਾ ਕੀ ਰਾਖਸ਼ ਕਰਦੀ ਆ ਗਈ ਆ ਕਿ ਤੁਸੀਂ ਏਡੇ ਵੱਡੇ ਤਰੀਕੇ ਨਾਲ ਤੇ ਫਿਰ ਮੰਨ ਵੀ ਨਹੀਂ ਰਹੇ, ਫਿਰ ਤੁਸੀਂ ਮੰਨਦੇ ਵੀ ਨਹੀਂ, ਫਿਰ ਤੁਸੀਂ ਪ੍ਰਭਾਵ ਨਹੀਂ ਕਰਦੇ। ਚਾਵਲਾ ਸਾਹਿਬ ਕਹਿੰਦੇ ਆ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਚਾਵਲਾ ਸਾਹਿਬ ਇਹ ਕਾਰਵਾਈ ਉਦੋਂ ਵੀ ਹੋਣੀ ਚਾਹੀਦੀ ਸੀਗੀ ਜਦੋਂ ਪਟਿਆਲੇ ਵਿੱਚ ਬਿਜਲੀ ਦੇ ਮੁਲਾਜ਼ਮ ਜਿਹੜੇ ਕਿ ਬੈਠੇ ਸੀਗੇ, DSP ਨੇ ਖੁਦ ਡਾਂਗ ਫੜ ਕੇ ਕੁੱਟੇ ਸੀ। ਉਹ DSP ਦਾ ਦੇ ਖਿਲਾਫ ਕਾਰਵਾਈ ਦਾ ਕੀ ਹੋਣੀ ਸੀਗੀ, ਉਹ DSP ਨੂੰ ਇੱਕ ਚੰਗੇ ਪੁਲਿਸ ਅਫਸਰਾਂ ਵਿੱਚ ਉਹਦਾ ਨਾਮ ਲਿਆ ਗਿਆ ਉਸ ਤੋਂ ਬਾਅਦ।
22: ਬਿਲਕੁਲ,
0: ਅੱਜ
22: ਦੇ ਜਿਹੜੇ ਆਪੋਜੀਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਦੂਜੇ ਤੀਜੇ ਜਿੰਨੇ ਵੀ ਜਾ ਕੇ ਇਹਦਾ ਪਤਾ ਲੈਣ ਗਏ ਨੇ, ਇਹ ਇਹ ਆਪਣੇ ਗਰੇਬਾਨ ਝਾਕਣ, ਆਪਣੀ ਪੀੜੀ ਥੱਲੇ ਝਾਕਣ ਥੋੜਾ ਜਿਹਾ। ਇਹਨਾਂ ਨੇ ਵੀ ਤਰੱਕੀਆਂ ਦਿੱਤੀਆਂ ਨੇ, ਜਿਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ
0: ਦਿੱਤੀਆਂ ਨੇ ਚਾਵਲਾ ਸਾਹਿਬ, ਇਹਨਾਂ ਨੇ ਖੁਦ ਹੀ ਖੁਦ ਮਲੂਕਾ ਸਾਹਿਬ ਨੇ ਖੁਦ ਕੁੜੀਆਂ ਨੇ ਗੁੱਟਾ ਫੜ ਫੜੇ ਘੜੀਆਂ
22: ਸੀਗੀਆਂ। ਅਸੀਂ ਸਾਰਿਆਂ ਦੀ ਗੱਲ ਕਰਦੇ, ਅਸੀਂ ਸਾਰਿਆਂ ਦੀ, ਇਹਨਾਂ ਨੇ ਉਹਨਾਂ ਨੇ ਤਰੱਕੀਆਂ ਦਿੱਤੀਆਂ। ਸੈਣੀ ਸਾਹਿਬ ਜਿਹੜਾ ਸੈਣੀ ਵਰਗਾ ਜਿਹੜਾ ਪੁਲਿਸ ਅਫਸਰ ਦੰਦ ਆਉਂਦਾ ਫਿਰਦਾ, ਹਾਂਜੀ, ਇਹਨਾਂ ਨੇ ਵੀ ਤਰੱਕੀਆਂ ਦਿੱਤੀਆਂ, ਵੱਡੇ ਵੱਡੇ ਫੀਤੇ ਲਾਏ ਇਹਨਾਂ ਨੇ, ਵੱਡੀਆਂ ਵੱਡੀਆਂ ਇਹਨਾਂ ਨੂੰ ਪੁਜੀਸ਼ਨਾਂ ਦਿੱਤੀਆਂ ਨੇ। ਅੱਜ ਜੇਕਰ ਇਹ ਤੇ ਰਾਜਨੀਤੀ ਹੋ ਰਹੀ ਹੈ ਤਾਂ ਇਹ ਆ ਕਿ ਅੱਜ ਤਾਂ ਇਹਦੇ ਦੁਆਲੇ ਜਿਹੜੀ ਇੱਕ ਸਾਡੀ ਵੀਡੀਓ ਆ ਜੇ, ਸਾਡੀ ਫੋਟੋ ਆ ਜੇ, ਵੀ ਅਸੀਂ ਪਤਾ ਲੈਣ ਗਏ ਤੇ ਘੱਟ ਇਹਨਾਂ ਨੇ ਵੀ ਨਹੀਂ ਕੀਤੀ। ਤੁਹਾਨੂੰ ਮੈਂ ਇੱਕ ਯਾਦ ਦਵਾ ਦਿੰਦਾ ਕਿ ਜਦੋਂ ਜਰਨੈਲ ਸਿੰਘ ਹੋਣਾ ਨੇ, ਤੁਹਾਨੂੰ ਪਤਾ ਹੀ ਹੈ, ਜੇਤਲੀ ਤੇ ਜੁੱਤੀ ਸੁੱਟੀ ਸੀ, ਉਹਦਾ ਤੇ ਇਹਨਾਂ ਬੁਰਾ ਹਾਲ ਕੀਤਾ ਗਿਆ। ਚਲੋ ਮਾੜਾ ਮੋਟਾ ਉਹਨੂੰ ਕੀਤਾ ਹੋਊਗਾ, ਮੈਂ ਨਹੀਂ ਕਹਿੰਦਾ ਕਿ ਨਹੀਂ ਕੀਤਾ ਹੋਊਗਾ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਪੁਲਿਸ ਨੇ ਦਰਿੰਦਗੀ ਦਿਖਾਈ ਆ, ਉਹ ਖੁੱਲ ਕੇ ਸਾਹਮਣੇ ਆ ਗਈਆਂ, ਉਹਦੇ ਤੇ ਬਰਸ਼ ਫੇਰੇ ਗਏ ਤਿੱਖੇ ਤੇ ਉਹਦੇ ਤੇ ਲੂਣ ਪਾਇਆ ਗਿਆ, ਜੁੱਤੀਆਂ ਮਾਰੀ ਗਈਆਂ ਸਿਰ ਦੇ ਉੱਤੇ, ਸ੍ਰੀ ਸਾਹਿਬ ਲਾ ਕੇ ਸੁੱਟ ਦਿੱਤੀ ਗਈ, ਕਛਹਿਰਾ ਪਾੜ ਦਿੱਤਾ ਗਿਆ, ਵਾਲ ਪੁੱਟੇ ਗਏ, ਕਹਿੰਦੇ ਪੁੱਟੇ ਨਹੀਂ ਵਾਲ ਪੁੱਟੇ ਗਏ, ਉਹਨਾਂ ਲਈ ਫਿਰਦਾ ਪੁੱਟੇ ਪਏ, ਮਤਲਬ ਇੰਨੀ ਦਰਿੰਦਗੀ ਯਾਰ, ਤੁਹਾਨੂੰ ਇੱਕ ਕਾਲੇ ਕੱਪੜੇ ਤੋਂ ਇੰਨਾ ਡਰ ਲੱਗਣ ਲੱਗ ਪਿਆ, ਮਤਲਬ ਤੁਸੀਂ ਡਰੇ ਹੋਏ ਹੋ ਅੰਦਰੋਂ, ਫਿਰ ਤੁਸੀਂ ਲੀਡਰ ਨਹੀਂ ਹੋ, ਤੁਸੀਂ ਤੁਹਾਡੇ ਤੁਸੀਂ ਫਰਜ਼ੀ ਲੀਡਰ ਹੋ ਫਿਰ, ਹਨਾ, ਤੁਸੀਂ ਫਿਰ ਤੁਹਾਡੇ ਅੰਦਰ ਕੋਈ ਲੀਡਰ ਵਾਲੇ ਉਹ ਗੁਣ ਨਹੀਂ ਹੈਗੇ ਜਿਹੜੇ ਤੁਹਾਨੂੰ, ਸ਼ਾਇਦ ਚਰਨ ਸਿੰਘ ਸ਼ਹੀਦ ਨੇ ਉਹਨਾਂ ਦੀ ਇੱਕ ਸਤਰ ਹੈਗੇ ਕਿ ਖਬਰੇ ਕਿੱਥੋਂ ਆ ਗਏ ਕਈ ਫਰਜ਼ੀ ਲੀਡਰ, ਟਿੱਡੀਆਂ ਵਾਂਗੂ ਛਾ ਗਏ ਕਈ ਗਰਜੀ ਲੀਡਰ, ਇੱਟ ਚੁੱਕੋ ਸੌ ਝਾਕਦੇ ਅੱਜ ਕੱਲ੍ਹ ਦੇ ਲੀਡਰ, ਸੁਰਖਾਂ ਵਾਂਗ ਪਟਾਕਦੇ ਅੱਜ ਕੱਲ੍ਹ ਦੇ ਲੀਡਰ, ਉੱਡਣ ਸਾਂਭਰ ਗਾਬੀਆਂ ਅੱਜ ਕੱਲ੍ਹ ਦੇ ਲੀਡਰ, ਝੂਮਣ ਵਾਂਗ ਸ਼ਰਾਬੀਆਂ ਅੱਜ ਕੱਲ੍ਹ ਦੇ ਲੀਡਰ, ਜਿਵੇਂ ਤਿਲਿਆਰਾਂ ਡਾਰ ਨੇ ਅੱਜ ਕੱਲ੍ਹ ਦੇ ਲੀਡਰ, ਜਾਂ ਕੋਈ ਹਿਰਨ ਕਤਾਰ ਨੇ ਅੱਜ ਕੱਲ੍ਹ ਦੇ ਲੀਡਰ, ਇੱਕ ਸੱਦੋ ਦਸ ਆਮ ਦੇ ਅੱਜ।
3: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
22: ਆਕਾਸ਼ ਮਲਾਮ ਦੇ ਅੱਜ ਕੱਲ੍ਹ ਦੇ ਲੀਡਰ, ਪਰ ਜਦ ਤੱਕ ਬੰਦੂਕ ਨੂੰ ਅੱਜ ਕੱਲ੍ਹ ਦੇ ਲੀਡਰ, ਪਰ ਜਦ ਤੱਕਣ ਬੰਦੂਕ ਨੂੰ ਅੱਜ ਕੱਲ੍ਹ ਦੇ ਲੀਡਰ, ਮਾਤ ਕਰਨ ਤਦ ਭੂਕ ਨੂੰ ਅੱਜ ਕੱਲ੍ਹ ਦੇ ਲੀਡਰ, ਫੁਰ ਫੁਰ ਹੋ ਜਾਵਦੇ ਅੱਜ ਕੱਲ੍ਹ ਦੇ ਲੀਡਰ, ਫੈਰੋਂ ਜਾਨ ਬਚਾਵਦੇ ਅੱਜ ਕੱਲ੍ਹ ਦੇ ਲੀਡਰ, ਫੰਦਕ ਕਰਨ ਹੈਰਾਨ ਜੀ ਅੱਜ ਕੱਲ੍ਹ ਦੇ ਲੀਡਰ, ਡਾਢੇ ਨੀਤੀਵਾਨ ਜੀ ਅੱਜ ਕੱਲ੍ਹ ਦੇ ਲੀਡਰ, ਗੱਲੀ ਅਰਸ਼ ਝੁਕਾਵਦੇ ਅੱਜ ਕੱਲ੍ਹ ਦੇ ਲੀਡਰ, ਪੱਲੇ ਕੱਖ ਨਾ ਪਾਵਦੇ ਅੱਜ ਕੱਲ੍ਹ ਦੇ ਲੀਡਰ, ਮਤਲਬ ਦੇ ਅਤਿਆਰ ਨੇ ਅੱਜ ਕੱਲ੍ਹ ਦੇ ਲੀਡਰ, ਬਦਲਣ ਵਿੱਚ ਹੁਸ਼ਿਆਰ ਨੇ ਅੱਜ ਕੱਲ੍ਹ ਦੇ ਲੀਡਰ, ਇਧਰ ਦਿਲ ਭੜਕਾਵਦੇ ਅੱਜ ਕੱਲ੍ਹ ਦੇ ਲੀਡਰ, ਉਧਰ ਅੱਖ ਲੜਾਵਦੇ ਅੱਜ ਕੱਲ੍ਹ ਦੇ ਲੀਡਰ, ਅਸਲ ਲੀਡਰਾਂ ਵਾਸਤੇ ਅੱਜ ਕੱਲ੍ਹ ਦੇ ਲੀਡਰ, ਸੂਲਾਂ ਹਨ ਵਿੱਚ ਰਾਸਤੇ ਅੱਜ ਕੱਲ੍ਹ ਦੇ ਲੀਡਰ, ਬਣ ਸੁਤਰੇ ਨਿਸ਼ਕਾਮ ਹੀ ਅੱਜ ਕੱਲ੍ਹ ਦੇ ਲੀਡਰ, ਦੁੱਖ ਕੱਟਣ ਸਕਣ ਤਮਾਮ ਹੀ ਅੱਜ ਕੱਲ੍ਹ ਦੇ ਲੀਡਰ, ਦੇਸ਼ ਨੂੰ ਕਰਦੇ ਚੂਰ ਹੀ ਜੋ ਫਰਜ਼ੀ ਲੀਡਰ, ਅੱਲਾ ਰੱਖੇ ਦੂਰ ਹੀ ਉਹ ਗਰਜੀ ਲੀਡਰ। ਅੱਛਾ, ਇਹ ਕਲਮ ਪਤਾ ਅੱਜ ਦੀ ਨਹੀਂ ਗੀ, ਇਹ ਬੜੀ ਪੁਰਾਣੀ ਤੇ ਬੜੇ ਜ਼ਬਰਦਸਤ ਕਲਮ ਹੈ ਜਿਨ੍ਹਾਂ ਨੇ ਲੀਡਰਾਂ ਦੇ ਉੱਤੇ ਤਵਾ ਲਾਇਆ ਚਰਨ ਸਿੰਘ ਸ਼ਹੀਦ ਤੁਸੀਂ ਪੜਿਆ ਹੋਣਾ ਉਹਨਾਂ ਨੂੰ ਹਾਂਜੀ
0: ਇਹ ਮਤਲਬ ਤਾਂ ਹੈ ਨਾ ਚਵਲਾ ਸਾਹਿਬ ਕਿ ਪਹਿਲਾਂ ਤੋਂ ਹੀ ਏਦਾਂ ਇਹ ਗੰਦਗੀ ਘੁਲਦੀ ਆ ਰਹੀ
22: ਹੈ ਪਰ ਜੇ ਗੰਦਗੀ ਘੁਲਦੀ ਆ ਰਹੀ ਤੇ ਵੇਖੋ ਉਹਨਾਂ ਨੂੰ ਬੋਲਣ ਦਾ ਹੱਕ ਸੀ ਲਿਖਣ ਦਾ ਹੱਕ ਸੀ ਕਿਤੇ ਮਿਸਾਲ ਮਿਲਦੀ ਹੈ ਕਿ ਚਰਨ ਸਿੰਘ ਸ਼ਹੀਦ ਉਹਨਾਂ ਨੂੰ ਕਿਸੇ ਨੇ ਉਂਗਲ ਚੁੱਕੀ ਹੋਵੇ ਉਹ ਨਾਲ ਤੇ ਇਹਨਾਂ ਨੂੰ ਕਾਲਾ ਬਿੱਲਾ ਦਿਖਾ ਦਿੱਤਾ ਇਹ ਕਹਿੰਦੇ ਸੀ ਕਿ ਅਸੀਂ ਨੁੱਕੜ ਮੀਟਿੰਗਾਂ ਦੇ ਵਿੱਚੋਂ ਨਿਕਲੇ ਹਾਂ ਅਸੀਂ ਲੋਕਾਂ ਨੂੰ ਸਟਿੰਗ ਓਪਰੇਸ਼ਨ ਦੀ ਜਿਹੜੀ ਆ ਉਹ ਆਦਤ ਪਾ ਦਿੱਤੀ ਲੋਕਾਂ ਨੂੰ ਸਵਾਲ ਪੁੱਛਣ ਦੀ ਆਦਤ ਪਾ ਦਿੱਤੀ ਆ ਸਵਾਲ ਪੁੱਛਣਾ ਤੁਹਾਡੇ ਰਾਜ ਦੇ ਵਿੱਚ
0: ਅਸਲ ਵਿੱਚ ਚਾਵਲਾ ਸਾਹਿਬ ਜਿਹਦਾ ਨਾ ਇਹਨਾਂ ਦਾ ਮਹਿਕਮਾ ਹੈਗਾ ਨਾ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਹੈਗਾ ਇਹਨਾਂ ਨੇ ਉਸ ਮਹਿਕਮੇ ਉੱਤੇ ਜ਼ਿਆਦਾ ਇਤਬਾਰ ਕਰ ਲਿਆ ਮੇਰੇ ਖਿਆਲ ਚ ਉਹ ਮਹਿਕਮਾ ਕਦੇ ਤਾਂ ਸ਼੍ਰੀ ਰਾਮ ਦੇ ਨਾਂ ਦੇ ਉੱਤੇ ਕਰਾ ਰਿਹਾ ਰਾਮ ਹਮਾਰੇ ਨਾਟਕ ਕਰਾ ਰਿਹਾ ਤੇ ਉਹਦੇ ਵਿੱਚ ਕਦੇ ਗੁਰੂ ਰਵਿਦਾਸ ਦੀਆਂ ਫਿਲਮਾਂ ਦਿਖਾ ਰਿਹਾ ਪਿੰਡਾਂ ਦੇ ਵਿੱਚ ਕਿਤੇ ਆਪਣਾ ਗੁਰੂ ਰਵਿਦਾਸ ਦੇ ਨਾਂ ਤੇ ਡਰੋਨ ਫਲਾ ਰਿਹਾ ਕਿਤੇ ਉਹ ਸ਼੍ਰੀ ਰਾਮ ਦੇ ਨਾਂ ਤੇ ਜਿਹੜਾ ਕਿ ਸ਼ਿਵਜੀ ਦੀ ਰਾਤ ਕਰਾ ਰਿਹਾ ਤੇ ਕਿਤੇ ਉਹ ਕੋਸ਼ਿਸ਼ ਕਰ ਰਿਹਾ ਕਿ ਕਲਚਰ ਨੂੰ ਹੋਰ ਤਰੀਕੇ ਨਾਲ ਉਭਾਰਿਆ ਜਾਵੇ ਕਿਤੇ ਉਹ ਤੀਆਂ ਦੇ ਵਿੱਚ ਜਾ ਰਿਹਾ ਪਰ ਕਿ ਜ਼ਿਆਦਾ ਇਹਨਾਂ ਨੂੰ ਲੱਗ ਗਿਆ ਕਿ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਸ਼ਾਇਦ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ ਤੇ ਇਸ ਕਰਕੇ ਜਿਹੜੇ ਮਿਲਾਪ ਦੇਖੋ ਹੁਣ ਹੈਰਾਨੀ ਦੀ ਗੱਲ ਚਾਵਲਾ ਸਾਹਿਬ ਕਮਾਲ ਦੀ ਆ ਕਿ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਕੱਲ ਸਹੁੰ ਚੁੱਕੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਤੇ ਪੰਜਾਬ ਸਰਕਾਰ ਨੇ ਇਹਦੀ ਵਿਰੋਧਤਾ ਕੀਤੀ ਆ ਉਹ ਕਹਿੰਦੇ ਆ ਕਿਉਂਕਿ ਸਰਕਾਰ ਵੱਲੋਂ ਨਾ ਜੀ ਜਿਹੜਾ ਕੋਲਜੀਅਮ ਹੁੰਦਾ ਨਾ ਸਰਕਾਰ ਤੋਂ ਵੀ ਮੰਗਦੇ ਆ ਸਹਿਮਤੀ ਜਿਹੜੀ ਸੂਬਾ ਸਰਕਾਰ ਹੁੰਦੀ ਆ ਕਿਸੇ
22: ਪੁੱਛਿਆ ਹੀ ਨਹੀਂ ਚਲੋ ਸਰ ਪੁੱਛਿਆ ਆਪ ਮੰਨਣ ਦਿਆ ਕਹਿੰਦਾ ਮੈਂ ਸਹਿਮਤੀ
0: ਆਪ ਹੀ ਮੰਗਣ ਦਿਆ ਆਪਣੇ ਵੀਡੀਓ ਦੇ ਵਿੱਚ ਭਗਵੰਤ ਮਾਨ ਪੰਜਾਬ ਦਾ ਸੀ ਐਮ ਕਿ ਮੈਨੂੰ ਮੈਂ ਅਜੇ ਸਹਿਮਤੀ ਦਿੱਤੀ ਨੀ ਮੇਰੀ ਸਹਿਮਤੀ ਤੋਂ ਬਗੈਰ ਹੀ ਕਹਿੰਦਾ ਮਤਲਬ
22: ਪੁੱਛਿਆ
0: ਗਿਆ ਸੀਗਾ ਲੈਟਰ ਦੇਖੋ ਉਹਨਾਂ ਜਿਹੜੀ ਬਿਹਾਰ ਦੀ ਆ ਤੇ ਹੋਰ ਕੁਝ ਕੁਝ ਸਰਕਾਰ ਕੁਝ ਹੋਰ ਸੂਬਿਆਂ ਦੇ ਵੀ ਚੀਫ ਜਸਟਿਸ ਲਾਏ ਨੇ ਉਹਨਾਂ ਵੱਲੋਂ ਸਹਿਮਤੀ ਆ ਗਈ ਸੀ ਪੰਜਾਬ ਵਾਲਿਆਂ ਵੱਲੋਂ ਸਹਿਮਤੀ ਨਹੀਂ ਲਾਈ ਗਈ ਸੀ ਤੇ ਸਹਿਮਤੀ ਨਾ ਆਉਣ ਤੋਂ ਬਿਨਾਂ ਹੀ ਉਹਦੇ ਨੋਟੀਫਿਕੇਸ਼ਨ
22: ਪਹਿਲਾਂ